guru

0: ਕੀ ਫਤਿਹ। ਏਕੋ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਾਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਕਬ ਸਚਿਆਰਾ ਹੋਈਐ ਕਬ ਕੂੜੈ ਤੁਟੈ ਪਾਲ
1: ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ
0: ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ
1: ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ
0: ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ
1: ਨਾਨਕ ਹੁਕਮੇ ਜੇ ਬੁਝੈ ਤਾ ਹਮੈ ਕਹਿ ਨਾ ਕੋਈ
0: ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਨ
1: ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ
0: ਗਾਵੈ ਕੋ ਸਾਜ ਕਰੇ ਤਨ ਕੇ ਗਾਵੈ ਕੋ ਜੀ ਲੈ ਫਿਰ ਦੇਹ
2: ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ
0: ਹਦੂਰ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ
2: ਦੇਂਦਾ ਦੇ ਲੈਂਦੇ ਥਕ ਪਾਈ ਜੁਗਾ ਜਗੰਤਰ ਖਾਈ
0: ਖਾਈ ਹੁਕਮ ਚਲਾਏ ਰਾਹੁ ਨਾਨਕ ਵਿਖਸੈ ਵੇ ਪਰਵਾਹੁ
2: ਸਾਚਾ ਸਾਹਿਬ ਸਾਚ ਨਾਏ ਪਾਖਿਆ ਪਉ ਅਪਾਰ
0: ਦੇ ਦੇ ਦਾਤ ਕਰੇ ਦਾਤਾਰ
2: ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ
0: ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ
2: ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ
0: ਆਵੈ ਕਪੜਾ ਨਦਰੀ ਮੋਖ ਦੁਆਰ
2: ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ
0: ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ
2: ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਦਾਨ
0: ਸੁਣੀਐ ਮਨ ਰੱਖੀਐ ਭਾਉ ਦੁਖ ਭਰਾ ਸੋ ਘਰ ਲੈ ਜਾਏ
2: ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਿਆ ਸਮਾਈ
0: ਸਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ
2: ਜੇ ਉਹ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ
0: ਜਗ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ
2: ਤੀਰਥ ਨਾਵਾ ਜੇ ਤਿਸ ਪਾਵਾਂ ਬਿਨ ਪਾਣੇ ਕੇ ਨਾਈ ਕਰੀ
0: ਜੇਤੀ ਸਰ ਢੋ ਪਾਈ ਵੇਖਾਂ ਬਿਨ ਕਰਮਾਂ ਕੇ ਮਿਲੈ ਲਈ
2: ਮਤ ਵਿਚ ਰਤਨ ਜਵਾਹਰ ਮਾਣਕ ਜੇ ਇਕ ਗੁਰ ਕੀ ਸਿੱਖ ਸੁਣੀ
0: ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ
2: ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ
0: ਖੰਡਾ ਵੇ ਜਾਣੀਏ।

0: ਸਤਿਵੀਰ ਸੁਰਨਾ ਸੁਣੇ ਧਰ ਤਬਲੇ ਆਕਾਸ਼
1: ਸੁਣੇ ਦੀਪ ਲੋ ਪਾਤਾਲ ਸੁਣੇ ਪੋਈ ਨ ਸਕੇ
0: ਨਾਲ ਭਗਤਾਂ ਸਦਾ ਬਗਾ ਸੁਣੇ ਦੁਖ ਪਾਪ ਕਾ ਨਾਸ
1: ਸੁਣੇ ਈਸ਼ਰ ਵਰਮਾ ਇੰਦ ਸੁਣੇ ਮੁਖ ਸਲਾਹਣ ਮੰਦ
0: ਜੋਗ ਜੁਗ ਤਨ ਭੀ ਸੁਣੇ ਸ਼ਾਸਤ ਸਿਮਰਤ ਵੇਦ
1: ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
0: ਦੋ ਗਿਆਨ ਸੁਣੇ ਅੱਠ ਸੜ ਕਾ ਇਸ਼ਨਾਨ
1: ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸਹਿਜ ਧਿਆਨ
0: ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
1: ਸੁਣੇ ਸਰਾਂ ਗੁਣਾ ਕੇ ਗਾ ਸੁਣੇ ਸੇਖ ਪੀਰ
0: ਪਾਤਸ਼ਾਹ ਸੁਣੇ ਹੱਥ ਵੈਸ ਗਾਹੂ
1: ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
0: ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ
1: ਕਾਗਦ ਕਲਮ ਨ ਲਿਖਣ ਹਾਰ ਮਨੇ ਕਾਵੇ ਕਰਨ ਵਿਚਾਰ ਐਸਾ ਨਾਮ
0: ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
1: ਮਨੇ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਭਵਨ ਕੀ ਸੁਧ
0: ਚੋਟਾ ਨਾ ਖਾਏ ਮਨ ਜਮ ਕੈ ਸਾਥ ਨਾ ਜਾਏ
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ
0: ਮਨੈ ਮਾਰਗ ਠਾਕ ਨਾ ਪਾਏ ਮਨੈ ਪਤਸੋਂ ਪ੍ਰਗਟ ਜਾਏ
1: ਮਨੈ ਮਗ ਨ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ
0: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ
1: ਮਨੈ ਭਾਵੇ ਮੁਖ ਦਵਾਰ ਮਨੈ ਪਰਵਾਰੇ ਸਧਾਰ
0: ਮਨੈ ਤਰਹ ਤਾਰੀ ਗੁਰਸਿੱਖ ਮਨੈ ਨਾਨਕ ਭਵੈ ਨਾ ਭਿੱਖ
1: ਐਸਾ ਨਾਮ ਨਿਰੰਜਨ ਹੋਏ ਜੇ

0: ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗਹਿ ਮਾਨ
1: ਪੰਜੇ ਸੋਹੇ ਦਰਾ ਜਾਨ ਪੰਚਾਂ ਕਾ ਗੁਰੂ ਏਕ ਧਿਆਨ
0: ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ
1: ਤੋਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ
0: ਜਹੁ ਵੈ ਸਚਿਆਰ ਧਵਲੈ ਉਪਰ ਕੀਤਾ ਭਾਰ
1: ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਵਣ ਜੋਰ
0: ਤਿਰੰਗਾ ਕੇ ਨਾਵ ਸਭਨਾ ਲਿਖਿਆ ਬੜੀ ਕਲਾਮ
1: ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ
0: ਤਾਂ ਸਵਾਲਿਓ ਰੂਪ ਕੀਤੀ ਦਾ ਜਾਣੈ ਕੌਣ ਕੂਤ
1: ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆ
0: ਕਵਣ ਕਹਾ ਵਿਚਾਰ ਵਾਰਨ ਜਾਵਾ ਏਕ ਵਾਰ
1: ਜੋਤ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਸੰਖ ਭਾਉ ਸੰਖ ਪੂਜਾ ਸੰਖ ਤਪਤਾਉ
1: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ
0: ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਾ ਤਾਰ
1: ਅਸੰਖ ਸੂਰ ਮੋਹ ਪਕਸਾਰ ਅਸੰਖ ਮੋਲੇ ਬੁਲਾਏ ਤਾਰ
0: ਕਵਣ ਕਹਾ ਵਿਚਾਰ ਵਾਰਨ ਜਾਵਾ ਏਕ ਵਾਰ
1: ਜੋਤ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਅੰਧ ਘੋਰ ਅਸੰਖ ਚੋਰ ਹਰਾਮ ਖੋਰ
1: ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵੜ ਹੱਤਿਆ ਕਮਾਏ
0: ਪਾਪੀ ਪਾਪ ਕਰ ਜਾਏ ਸੰਖ ਕੂੜਿਆਰ ਕੂੜੇ ਫਿਰਾਏ
1: ਅਸੰਖ ਮਲੇਸ਼ ਮਲ ਪਖਾਏ ਅਸੰਖ ਨਿੰਦਕ ਸਿਰ ਕਰੇ ਭਾਰ
0: ਨਾਨਕ ਨੀਚ ਕਹਿ ਵਿਚਾਰ ਵਾਰਨ ਜਾਵਾ ਏਕ ਵਾਰ
1: ਜੋਤ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਨਾਵ ਸੰਖ ਥਾਵ ਗਮ ਗਮ ਅਸੰਖ ਲੋ
1: ਅਸੰਖ ਕਹੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ
0: ਲਿਖਣ ਬੋਲਣ ਬਾਨ ਅਖਰਾਂ ਸਰ ਸੰਜੋਗ ਵਖਾਨ
1: ਜਿਨੇ ਲਿਖੇ ਤਿਸੇ ਨਾਹੀ ਜੇ ਫਰਮਾਏ ਤਿਤੇ ਪਾਏ
0: ਕੀਤਾ ਕੀਤਾ ਤੇਤਾ ਨਾ ਵਿਨ ਨਾਵੈ ਨਾਹੀ ਕੋ ਥਾਉ
1: ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ
0: ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਭਰੀਏ ਹੱਥ ਪੈਰ ਤੰਦੇ ਪਾਣੀ ਧੋਤੈ ਉਤਰਸ
0: ਖੇ ਕਾਪੜ ਹੋਏ ਦੇ ਸਾਬੁਨ ਲਈਆ ਉਹ ਧੋਏ
1: ਭਰੀਏ ਮਤ ਪਾਪਾ ਕੇ ਸੰਗ ਉਹ ਧੋਪੈ ਨਾਵੈ ਕੇ ਰੰਗ
0: ਪਾਪੀ ਆਖਣ ਨਾ ਕਰ ਕਰ ਕਰਨਾ ਲਿਖ ਲੈ ਜਾਓ
1: ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ
0: ਤਪਦੈ ਦਾ ਦਾਨ ਜੇ ਕੋ ਪਾਵੈ ਤਲਕਾ ਮਾਨ
1: ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰ ਗਤ ਤੀਰਥ ਮਲ ਨਾ
0: ਤੇਰੇ ਮੈਂ ਨਾਹੀ ਕੋਏ ਵਣ ਗੁਣ ਕੀਤੇ ਭਗਤ ਨਾ ਹੋਏ
1: ਸਵਸਤ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਜਾਓ
0: ਸਵੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ
1: ਕਵਨ ਸਿਰਤੀ ਮੋਹ ਕਵਣ ਜਿਤ ਹੋਆ ਆਕਾਰ
0: ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਨ
1: ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ
0: ਵਾਰ ਨਾ ਜੋਗੀ ਜਾਣ ਰਤਮਾਉ ਨਾ ਕੋਈ
1: ਜਾ ਕਰਤਾ ਸਿਸਤੀ ਕੋ ਸਾਜੇ ਆਪੇ ਜਾਣੇ ਸੋਈ
0: ਕਰ ਆਖਾਂ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ
1: ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ
0: ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ
1: ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੈ
0: ਪਾਤਾਲਾਂ ਪਾਤਾਲਾਂ ਖਾ ਗਾਸਾਂ ਆਗਾਸ
1: ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਤ
0: 618 ਕਹਿਣ ਕਿਤੇਬਾਂ ਸਲੋ ਇੱਕ ਧਾਤ
1: ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਬਣਾਸ
0: ਨਾਨਕ ਵੱਡਾ ਆਖੀ ਆਪੇ ਜਾਣੇ ਆਪ
1: ਸਾਲਾ ਹੀ ਸਲਾਹ ਇਤੀ ਸੁਰਤ ਨਾ ਪਾਈਆਂ
0: ਤਾਂ ਬਾਪ

0: ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ
1: ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ
0: ਕਾਰਨ ਕੀਤੇ ਬਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ
1: ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ
0: ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਉ
1: ਕੇਵਲ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ
0: ਆਪ ਜਾਣੇ ਆ ਪਾਪ ਨਾਨਕ ਨਦਰੀ ਕਰਮੀ ਦਾਤ
1: ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ
0: ਮੰਗੇ ਜੋ ਦੋ ਪਾਰ ਕੀਤਿਆਂ ਗਣਤ ਨਹੀਂ ਵਿਚਾਰ
1: ਕੀਤੇ ਖਪ ਟੁੱਟੇ ਬੇਕਾਰ ਕੀਤੇ ਲੈ ਲੈ ਮੁਕਰ ਪਾਹੇ ਕੀਤੇ ਮੂਰਖ ਖਾਈ ਖਾਏ
0: ਕੀਤਿਆਂ ਦੁਖ ਭੁਖ ਸਦ ਮਾਰ ਪੈਦਾ ਤੇਰੀ ਦਾਤਾਰ
1: ਬੰਦ ਕਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਈ
0: ਕੋ ਖਾਏ ਕਾਖਣ ਪਾਏ ਹੋ ਜਾਣੇ ਜੀਤੀਆਂ ਮੈਂ ਖਾਏ
1: ਆਪੇ ਜਾਣੇ ਆਪੇ ਦੇ ਆਖੇ ਸੇਬੇ ਕਈ ਕੇ
0: ਜਿਸਨੂੰ ਬਖਸ਼ੇ ਸਭ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ
1: ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਮੁੱਲ ਭੰਡਾਰ
0: ਅਮੁੱਲ ਲੈ ਜਾਹੇ ਮੁੱਲ ਭਾਏ ਮੁੱਲਾ ਸਮਾਹੇ
1: ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ
0: ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ
1: ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਬਲਾਏ
0: ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਨ
1: ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ
0: ਆਖੇ ਈਸ਼ਰ ਆਖੇ ਸਹਿਦ ਆਖੇ ਕੀਤੇ ਕੀਤੇ ਬੁੱਧ
1: ਆਖੇ ਦਾਨਮ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ
0: ਆਖੇ ਆਖਣ ਪਾਏ ਕੀਤੇ ਕਹਿ ਕਹਿ ਉੱਠ ਉੱਠ ਜਾਏ
1: ਕੀਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ
0: ਜੇ ਵੜ ਭਾਵੇ ਤੇ ਵੜ ਹੋਏ ਨਾਨਕ ਜਾਣੈ ਸਾਚਾ ਸੋਏ
1: ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਵਾਰਾ ਗਵਾਰ
0: ਕਰਕੇ ਆਸੋ ਕਰਕੇ ਆਜਤ ਬੈ ਸਰਬ ਸੰਭਾਲੇ
1: ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਨ ਹਾਰੇ
0: ਰਾਗ ਪਰਿਸੋਂ ਕਹੀਨ ਕੀਤੇ ਗਾਵਨ ਹਾਰੇ
1: ਗਾਵੇ ਦੁਨੂ ਪਾਉਣ ਪਾਣੀ ਬੈਸੰਦਰ ਗਾਵੇ ਰਾਜਾ ਧਰਮ ਦੁਆਰੇ
0: ਚਿਤ ਗੁਪਤ ਲਖ ਜਾਣੈ ਲਖ ਲਖ ਧਰਮ ਵਿਚਾਰੇ
1: ਗਾਵੇ ਈਸ਼ਰ ਵਰਮਾ ਦੇਵੀ ਸੋਹਣ ਸਦਾ ਸਵਾਰੇ
0: ਗਾਵੇ ਦਾਸਨ ਬੈਠੇ ਦੇਵਤਿਆਂ ਦਾ ਰਣਾਲੇ
1: ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ
0: ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ
1: ਗਾਵਨ ਪੰਡਿਤ ਪੜ ਰਖੀ ਸਰ ਜੁਗ ਜੁਗ ਬੇਦਾ ਨਾਲੇ
0: ਮੋਹਨੀਆ ਮਨ ਮੋਹਨ ਸੁਰਗਾ ਮਛ ਪਿਆਲੇ
1: ਗਾਵਨ ਰਤਨ ਪਾਏ ਤੇਰੇ ਅੜਸਠ ਤੀਰਥ ਨਾਲੇ
0: ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ
1: ਗਾਵੇ ਖੰਡ ਮੰਡਲ ਪਰਪੰਡਾ ਕਰ ਕਰ ਰੱਖੇ ਤਾਰੇ
0: ਤੁਧਨੋ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ
1: ਹੋਰ ਕੀਤੇ ਗਾਵਨ ਸੇਮੇ ਚਿਤਨ ਆਵਨ ਨਾਨੇ ਕਿਆ ਵਿਚਾਰੇ
0: ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ
1: ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ
0: ਲੰਗੀ ਭਾਤੀ ਕਰ ਕਰ ਜਨਸੀ ਮਾਇਆ ਜੈਨੂ ਪਾਈ
1: ਕਰ ਕਰ ਵੇਖੇ ਕੀਤਾ ਆਪਣਾ ਜਿਵ ਦਿਸ ਦੀ ਵਡਿਆਈ
0: ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ
1: ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ
0: ਸੰਦੋਖ ਸ਼ਰਮ ਪਤ ਝੋਲੀ ਧਿਆਨ ਕਰੇ ਵਿਭੂਤ
1: ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ
0: ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ
1: ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
0: ਭੰਡਾਰਨ ਘਟ ਘਟ ਵਾਜੈ ਨਾਦ
1: ਆਪ ਨਾਥ ਨਾਥੀ ਸਭ ਜਾਗੀ ਰਿੱਧ ਸਿੱਧ ਅਵਰਾ ਸਾਧ
0: ਜੋਗ ਵਿਜੋਗ ਦੋ ਏਕਾਰ ਤਲਾਵੈ ਲੇਖੇ ਆਵੈ ਭਾਗ
1: ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
0: ਮਾਇ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ
1: ਇੱਕ ਸੰਸਾਰੀ ਇੱਕ

0: ਆਖਣ ਜੋਰ ਚ ਪੇ ਨਾ ਜੋਰ, ਜੋਰ ਨਾ ਮੰਗਣ ਦੇ ਨਾ ਜੋਰ,
1: ਜੀਵਨ ਮਰਨ ਜੋਰ, ਜੋਰ ਨਾ ਰਾਜ ਮਾਲ ਮਨਸੂਰ,
0: ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਤੀ ਛੁਟੈ ਸੰਸਾਰ,
1: ਸਾਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਈ,
0: ਰਾਤੀ ਰੁਤੀ ਤਿਥੀ ਵਾਰ, ਪਵਨ ਪਾਣੀ ਅਗਨੀ ਪਤਾਲ,
1: ਸਵੇ ਧਰਤੀ ਥਾਪ ਰੱਖੀ ਧਰਮਸਾਲ, ਤਸਵੇ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ,
0: ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ,
1: ਸੋਨ ਪੰਚ ਪਰਵਾਨ ਅਦਰੀ ਕਰਮ ਪਵੈ ਨੀਸਾਨ,
0: ਕੱਚ ਪਕਾਈ ਉਥੇ ਪਾਏ, ਨਾਨਕ ਗਿਆ ਜਾਪੇ ਜਾਏ,
1: ਕਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ,
0: ਕੀਤੇ ਪਵਣ ਪਾਣੀ ਬੈ ਸੰਦਰ, ਕੀਤੇ ਕਾਨ ਮਹੇਸ਼,
1: ਵਰਮੇ ਕਾੜਤ ਕੜੀਏ ਰੂਪ ਰੰਗ ਕੇ ਵੇਸ,
0: ਕੀਤੀਆ ਕਰਮ ਭੂਮੀ ਮੇਰ, ਕੀਤੇ ਕੀਤੇ ਤੂੰ ਉਪਦੇਸ਼,
1: ਚੰਦ ਸੂਰ ਕੀਤੇ ਕੀਤੇ ਮੰਡਲ ਦੇਸ,
0: ਕੀਤੇ ਸਿੱਧ ਬੁੱਧ ਨਾਥ, ਕੀਤੇ ਕੀਤੇ ਦੇਵੀ ਵੇਸ,
1: ਦੇਵਦਾਨ ਮੁਨ ਕੀਤੇ ਕੀਤੇ ਰਤਨ ਸਮੁੰਦ,
0: ਕੀਤੀਆ ਖਾਣੀ ਕੀਤੀਆ ਬਾਣੀ, ਕੀਤੇ ਪਾਤ ਨਰਿੰਦ,
1: ਸੁਰਤੀ ਸੇਵਾ ਕੀਤੇ ਨਾਨਕ ਅੰਤ ਨਾ ਅੰਤ,
0: ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੇ ਨਾਦ ਨੋਦ ਕੋਡ ਆਨੰਦ,
1: ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਅਨੂਪ,
0: ਤਾਂਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ,
1: ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਦਾ ਕੀ ਸੁਧ,
0: ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ,
1: ਜੋਤ ਮਾਂ ਬਲ ਸੂਰਤਨ ਮੈਂ ਰਾਮ।

ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਸ਼ਾਹੂ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਪਿਆਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲਿਓ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਅੰਮ੍ਰਿਤ ਵੇਲੇ ਆਪਣੀ ਗੋਦ ਦਾ ਆਨੰਦ ਬਖਸ਼ ਰਹੇ ਸੱਚੇ ਪਾਤਸ਼ਾਹ, ਜੋ ਅੱਜ ਦਾ ਹੁਕਮਨਾਮਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਮੁੱਖ ਤੋਂ ਉਚਾਰਿਆ ਹੋਇਆ ਸ਼ਬਦ ਸੋਰਠ ਰਾਗ ਦੇ ਵਿੱਚ, ਸੋਰਠ ਮਹੱਲਾ ਨਾਵਾਂ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹੋਂ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਇਹ ਅਵਸਥਾ ਜਿਹੜੀ ਆ ਉਹ ਬਹੁਤ ਮਿਹਨਤ ਕਰਨ ਤੋਂ ਬਾਅਦ ਬਣਦੀ ਹੈ। ਜਿਹੜੇ ਨਾਮ ਜਪਦੇ ਨੇ ਰੂਹਾਂ ਜਿਹੜੀਆਂ, ਉਹਨਾਂ ਨੂੰ ਪਤਾ ਹੈ ਜਦੋਂ ਕੋਈ ਦੁੱਖ ਆਵੇ, ਉਹ ਕਹਿੰਦੇ ਨੇ ਤੇਰੇ ਹੁਕਮ ਦੇ ਵਿੱਚ ਹੈ। ਜੇ ਕੋਈ ਸੁੱਖ ਆਇਆ, ਖੁਸ਼ੀ ਆਈ, ਤਾਂ ਵੀ ਕਹਿਣਾ ਤੇਰੇ ਹੁਕਮ ਦੇ ਵਿੱਚ ਹੈ ਸੱਚੇ।

ਪਾਤਸ਼ਾਹ ਜੋ ਕੀਤਾ ਤੂੰ ਕੀਤਾ। ਅਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਐਸੇ ਮਨੁੱਖ ਜਿਹੜੇ ਨੇ ਸੁੱਖ ਸੁਨੇਹੋ ਔਰ ਭੈ ਨਹੀਂ ਜਾ ਕੇ, ਕਹਿੰਦੇ ਜਿਹੜਾ ਸੋਨਾ ਕੰਚਨ ਜਿਹੜਾ ਸੋਨਾ ਆ ਨਾ ਉਹਨੂੰ ਵੀ ਮਿੱਟੀ ਕਰਕੇ ਜਾਣਦੇ ਨੇ। ਸਿਰਫ ਤੇ ਸਿਰਫ ਨਾਮ ਜਪਣ ਵਾਲੀਆਂ ਰੂਹਾਂ ਜਿਹੜੀਆਂ ਉਹਨਾਂ ਨੂੰ ਇਹਦੇ ਬਾਰੇ ਜਾਣਕਾਰੀ ਹੈ। ਸੁੱਖ ਸੁਨੇਹੋ ਔਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮਾਨੇ ਸੋਨਾ ਵੀ ਉਹਨਾਂ ਵਾਸਤੇ ਮਿੱਟੀ ਦੇ ਬਰਾਬਰ ਹੈ। ਰਹਾਉ ਨਹਿ ਨਿੰਦਿਆ ਨਹਿ ਉਸਤਤ ਜਾ ਕੇ, ਨਾ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਕਿ ਕੋਈ ਮੇਰੀ ਨਿੰਦਿਆ ਕਰਦਾ, ਨਾ ਉਹਨਾਂ ਨੂੰ ਇਹ ਫਰਕ ਪੈਂਦਾ ਕੋਈ ਮੇਰੀ ਉਸਤਤ ਕਰਦਾ। ਲੋਭ ਮੋਹ ਅਭਿਮਾਨਾ ਕੋਈ ਫਰਕ ਨਹੀਂ ਪੈਂਦਾ, ਨਾ ਉਹਨਾਂ ਦੇ ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਹੰਕਾਰ ਆਉਂਦਾ, ਨਾ ਮੋਹ ਆਉਂਦਾ। ਹਰ ਖਸੋਗ ਤੇ ਰਹਿ ਨਿਆਰੋ, ਨਾ ਹੀ ਮਾਨ ਅਪਮਾਨਾ, ਨਾ ਉਹਨਾਂ ਨੂੰ ਸੋਗ ਹੈ ਨਾ ਹਰਖ ਹੈ। ਇਹਨਾਂ ਦੋਵਾਂ ਚੀਜ਼ਾਂ 'ਤੇ ਨਿਆਰੇ ਰਹਿ ਕੇ ਨਾ ਮਾਣ ਹੈ ਨਾ ਅਪਮਾਨ ਹੈ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਕਾਮ ਕ੍ਰੋਧ ਜੇ ਪਰਸੇ ਨਾਹਿਣ ਤੇ ਘੱਟ ਬ੍ਰਹਮ ਨਿਵਾਸਾ। ਨਾ ਕਿਸੇ ਚੀਜ਼ ਦੀ ਆਸ ਹੈ ਨਾ ਨਿਰਾਸਾ ਹੈ ਕਿ ਮੈਨੂੰ ਆਹ ਨਹੀਂ ਮਿਲਿਆ ਜਾਂ ਮੈਨੂੰ ਆਹ ਮਿਲਣਾ ਚਾਹੀਦਾ ਸੀਗਾ। ਕਾਮ ਕ੍ਰੋਧ ਜਿਹੜਾ ਆ ਉਹਦੇ ਤੋਂ ਵੀ ਉਹ ਉੱਪਰ ਉੱਠ ਜਾਂਦੇ ਨੇ ਤੇ ਘੱਟ ਬ੍ਰਹਮ ਨਿਵਾਸਾ। ਅੱਗੇ ਸੱਚੇ ਪਾਤਸ਼ਾਹ ਕਹਿੰਦੇ ਗੁਰ ਕਿਰਪਾ ਜੇ ਨਰ ਕਉ ਕੀਨੀ ਤੇ ਇਹ ਜੁਗਤ ਪਛਾਨੀ। ਕਹਿੰਦੇ ਜਿਹਦੇ 'ਤੇ ਉਹ ਕਿਰਪਾ ਕਰਦਾ ਨਾ ਉਹਨੂੰ ਇਹਨਾਂ ਅਵਸਥਾ ਦੀ ਪਛਾਣ ਆਉਂਦੀ ਹੈ।

ਕਹਿੰਦੇ ਇਵੇਂ ਪਰਮੇਸ਼ੁਰ ਦੇ ਵਿੱਚ ਮਿਲਾਪ ਪਰਮੇਸ਼ੁਰ ਨਾਲ ਹੋ ਜਾਂਦਾ, ਜਿੱਦਾਂ ਪਾਣੀ ਦੇ ਵਿੱਚ ਬੂੰਦ ਪਾਣੀ ਦੀ ਬਾਹਰੋਂ ਪੈ ਜਾਵੇ ਅਤੇ ਉਹ ਨਾਲ ਹੀ ਮਿਲ ਜਾਂਦੀ, ਇਸ ਤਰ੍ਹਾਂ ਉਹ ਪਰਮੇਸ਼ੁਰ ਦੇ ਨਾਲ ਮਿਲ ਜਾਂਦੇ ਨੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ, ਭੁੱਲਾਂ ਚੁੱਕਾਂ ਦੀ ਖਿਮਾ, ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਰਜਤੀ ਕਾ ਜੁਰਗ ਸੁਹਾ ਦੁਆਪਰਾ ਤਪੇ ਕਾ ਸਤਿਗ੍ਰਥ ਕਲ ਜੁਗਰਾ ਥਕਣ ਕਾ ਗੂੜ ਗ੍ਰਥ ਵਾ ਮਹੱਲਾ ਪਹਿਲਾ।
1: ਸ਼ਾਮ ਕੇ ਸਤੰਬਰ ਸਵਾਮੀ ਸੱਚ ਮਿਆਸੇ ਸੱਚ ਰਹੇ ਸਭ ਕੁਛ ਸੱਚ ਸਮਾਵੈ ਕਹਿ ਰਿਹਾ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾਇ ਲੈ ਪ੍ਰਸ਼ ਜਾਇ ਨਾਨਕ ਤੋਂ ਮੁਖੰਤਰ ਪਾਏ ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਪਾਇਆ ਪਾਰ ਜਾਤ ਗੋਪੀ ਲਾਇਆ ਬੰਦਰਾ ਬਨ ਮੈਂ ਰੰਕੀਆ ਕਲ ਮੈਂ ਬੇਦ ਅਥਰਬਣ ਹੁਆ ਨਾਮ ਖੁਦਾਈ ਅਲੋਕ ਪਹਿਆ ਨੀਲ ਬਸਤਰ ਲੈ ਕੱਪੜੇ ਪੈਰੇ ਤੁਰਕ।

ਕੌੜੀ ਸਤ ਪ੍ਰਗਟ ਵਾਰ ਜਿਤ ਮਿਲੇ ਕਸਮ ਸਮਾਲਿਆ ਜਿਨ ਕਰ ਉਪਦੇਸ਼ ਕਾਨ ਜਿਨ ਗਿਆਨ ਅੰਜਨ ਦੀਆ ਇਨੀ ਨੇਤਰੀ ਅਖ ਨਹਾ ਲਿਆ ਖਸਮ ਸੋੜ ਦੂਜੇ ਲੱਗੇ ਦੂਪੇ ਸੇ ਮੰਜਾ ਰਿਹਾ।

0: ਧਰਤਰਾ ਜੀ ਤੁਲੇ ਨੇ ਸਗੋਰ ਅਪਰਾਧੀ ਦੁਨਾ ਨੇ ਜੋ ਹੰਤਾ ਮਿਰਗਾਏ
1: ਪਾਵੇ ਪੌੜੀ ਕੱਪੜ ਰੂਪ ਸੁਹਾਵਣਾ।

ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਹਾਲ, ਲੱਖ ਠੱਗੀਆਂ ਪੈਣਾ ਮੀਆਂ ਰਾਜਨ ਸਜੀ ਨਾਲ ਤੱਕ ਪਾਓ ਕੱਤੀ ਬਾਮਣ ਵੱਟੇ ਆ ਇੱਕੋ ਬੱਕਰਾ ਰਿਨ ਖਾਇਆ ਸਭ

ਪੌੜੀ ਸਾਹਿਬ ਵਧਿਆ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਕਮਰਾਏ ਸੀ ਹੁਕਮ ਨੇ ਪ੍ਰਮਾਤਾ ਖਸਮੇ ਕਾ ਮਹਿਲ ਪਾਏ ਸੀ ਖਸਮੇ ਭਾਵੇ ਸੁਕਰੇ ਮਨ ਚੰਦਿਆ ਸੁਫਲ ਪਾਏ ਸੀ।

ਪਹਿਲਾਂ ਪਹਿਲਾਂ ਗੁਰੂ ਬ੍ਰਾਹਮਣ ਕੋ ਕਰਲਾ ਗੁਰੂ ਬ੍ਰਤਨ ਜਾਏ ਧੋਤੀ ਚੁੱਕਾ ਤੇ ਜਮਾਲੇ ਧਨ ਮਰਿਸ਼ਾ ਖਾਏ ਅੰਤਰ ਪੂਜਾ ਪੜੇ ਕਿਤੇ ਦਮ ਕਿਤੇ ਬਸ ਜਿਮ ਤੁਰਕਾ ਪਾਏ ਛੋਟੀ

ਸੇਵੀ ਸੁਖਪਾਈ ਸੋ ਸਹਿਜ ਸਦਾ ਸੰਭਾਲੀਐ ਜਿਤ ਕੀਤਾ ਪਾਈ ਆਪਣਾ ਸਾ ਕਾਲ ਪੁਰੀ ਤੋਂ ਕਲੀਐ ਮੰਦਾ ਮੂਲ ਖਿੱਚਈ ਦੇ ਲੰਬੀ ਨਦਰ ਨਾ ਹਾਲੀਐ ਜੋ ਸਾਹਿਬ ਨਾਲ ਹਾਰੀ ਤੇ ਵੇਖ ਪਾਸਾ ਟਾਲੀਐ ਕਿਛਲਾ ਹੀ ਉੱਪਰ ਕਾਲੀਐ ਕਿਛਲਾ ਹੀ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕੀਤਾ ਕਰਨਾ ਸਰਬ ਰਜਾਈ,

ਹਰ ਸਿਮਰਨ ਹੀ ਚੌਂਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀ ਹੋ ਸਗਲੇ ਆਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰ ਦੁੱਖ ਭੰਜਨਾ, ਕਟ ਕਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ, ਨਾਨਕੇ ਪ੍ਰਭ ਸਾਥ ਅਸ਼ਟਪਦੀ। ਜੈ ਮਾਤ ਪਿਤਾ ਸੁਤਮੀਤ ਨਾ ਭਾਈ, ਮਨੁਹਾ ਨਾਮ ਤੇਰਾ ਸੰਗ ਸਹਾਈ, ਜੈ ਮਹਾਂ ਭਿਆਨ ਦੂਤ ਜਮ ਦਲੈ, ਤੈਂ ਕੇਵਲ ਨਾਮ ਸੰਗ ਤੇਰਾ ਚਲੈ, ਜੈ ਮੁਸ਼ਕਿਲ ਹੋਵੇ ਅਤਿ ਭਾਰੀ, ਹਰਿ ਕੋ ਨਾਮ ਖਿਨ ਮਾਹੇ ਉਧਾਰੀ। ਅਨਕ ਪੁਨੈ ਚਰਨ ਕਰਤ ਨਹੀਂ ਤਰੈ, ਹਰਿ ਕੋ ਨਾਮ ਕੋਟ ਪਾਪ ਪਰ ਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਕਨੇਰੇ।

ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਨੌ ਖੰਡ ਪ੍ਰਿਥਵੀ ਫਿਰੈ ਚਰ ਜੀਵੈ ਮਾਂ ਉਦਾਸ ਤੁਭੀ ਸਰਤੀ ਵੈਗਨ ਮੈਂ ਹੋਵਤ ਪੁਰਾਨ ਕਨਕ ਸਹਿਬ ਹੈ ਵਰ ਭੂਮ ਦਾਨ। ਨਿਉਲੀ ਕਰਮ ਕਰੈ ਬੋ ਆਸਨ ਜੈਨ ਮਾਰਗ ਸੰਜਮ ਮਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੈ ਤਉ ਭੀ ਹੋਮੈ ਮਹਿਲ ਨਾ ਜਾਵੈ ਹਰ ਕੇ ਨਾਮ ਸੰਸਰ ਕਛੁ ਨਾਇ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ। ਮਨ ਕਾਮਣਾ ਤੀਰਥ ਦੇ ਛੁਟੈ ਗੁਰ ਭਗਵਾਨ।

ਤੋਵੈ ਬਹੁ ਦੇਨੀ ਤੁਧਖਾ ਏਕਾਚੀ ਭੀਤ ਮਨ ਅਰਕੇ ਨਾਮ ਕੀ ਮਹਿਮਾ ਯੂਜ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਭਉ ਵਿਆਪੈ ਨਕ ਯਤਨ ਕਾ ਤ੍ਰਿਸ਼ਨਾ ਧਰਾਪੈ ਭੀ ਕੇ ਨੇਕ ਅਗਨੀ ਬੂਜੈ ਕੋਟ ਪਾਵ ਦਰਗੈ ਨੇ ਸੀਜੈ ਛੂੜ ਸਨਾਹੀ ਉਪਿਆਲ ਮੋਏ ਵਿਆਪੇ ਮਾਇਆ ਜਾਲ ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿੰਤਲ

ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਖ ਹੈ ਬਲਬਲ ਜਾਸਾ ਸਲਗ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਜਾਖਾ ਮਿਟੇ ਅਭਿਮਾਨ ਆਪਸ ਕਹੋ ਜੋ ਜਾਣੇ ਨੀਚਾ ਸੋ ਗਣੀਆ ਸਭ ਤੇ ਉੱਚਾ ਜਾ ਕਾ ਮਨੋ ਸਰਲ ਕਰੀਨਾ ਰਨ ਨਾਮ ਤਿੰਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਭੇਖੇ ਸਗਲ ਸਿਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾਪੁਨ ਨਹੀਂ ਲਿਪਾ ਨਿਰਤਨ ਕੋ

ਤੁਮਰੀ ਉਸਤਾ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ। ਸਰਬ ਧਰਮ ਮੈਂ ਸ੍ਰੇਸ਼ਟ ਧਰਮ ਵਰ ਕੋ ਨਾਮ ਜਪ ਨਿਰਮਲ ਕਰਮੋ ਸਗਲ ਕਿਰਿਆ ਮੈਂ ਉੱਤਮ ਕਰਿਆ ਸਾ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾਰ ਕਾ ਨਾਮ ਜਪੋ ਜੀ ਆ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸੂ ਰਸਨ ਬਖਾਣੀ ਸਗਲ

ਉੱਤੇ ਕੰਮ ਦੇ ਸਥਾਨ ਨੇ ਜਿਨ ਤੋਂ ਸਾਧ ਸਵਾਰ ਸਿਘਾਰਿਆ ਗਰਭਗਨ ਮੈਂ ਜਿਹਨੇ ਉਭਾਰਿਆ ਬਾਹਰ ਵਿਵਸਥਾ ਤੁਜੇ ਪਿਆਰੇ ਦੂਧ ਭਰ ਜੋਬਣ ਭੋਜਨ ਸੁਖ ਸੂਦ ਬਿਰਦ ਭਿਆਉ ਪੁਰਸਖ ਸੈਨ ਮੁਖਿਉ ਪਿਆਉ ਬੈਠ ਕੋ ਦੈਣ ਉਹ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲਿਓ ਤਾਂ ਨਾਨਕ ਸੀਜੈ ਜੇ ਪ੍ਰਸਾਦ ਤਾਰੂ ਪਰ ਸੁਖ ਬਸੈ ਸੁਤ ਪ੍ਰਾਤ ਮੀਤ ਬੰਤਾ ਸੰਗਤ ਜੇ ਪ੍ਰਸਾਦ ਪੀ ਵੇ ਸੀਤਲ ਜਲਾ ਸੁਖਦਾਈ ਪਾਉਣ ਪਾਵੇ ਕੰਮ ਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀਨੇ ਅਸਤ ਭਾਵ ਕਰਨਿਤ ਰਸਨਾ ਤਿਸ ਤਿਆਗ ਔਰ ਸੰਗ ਰਚਨਾ ਐਸੇ ਦੁੱਖ ਮੋੜ ਅੰਧ ਵਿਆਪੇ ਨਾਨਕ ਕਾੜ ਲਿਓ ਪ੍ਰਭ ਆਪੇ ਆਦੰਤ ਜੋ ਰਾਖਣ ਹਾਰ ਤਿਸਿਓ ਪ੍ਰੀਤ ਨਾ ਕਰਿਆ ਗਵਾਰ ਜਾ ਕੀ ਸੇਵਾ ਨਵ ਨਿਧ ਪਾਵੈ ਤਾਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾਕੋ ਅੰਦਾ ਜਾਨਤ ਦੂਰੇ ਜਾ ਕੀ ਟਹਿਲ

ਸਦਾ ਸਦਾ ਹੈ ਭੁੱਲਣ ਹਾਰ ਨਾਨਕ ਰਾਖਣ ਹਾਰ ਉਪਾਰ ਤੰਦਿਆ ਕੌੜੀ ਸੰਗ ਰਚਿਆ ਸਾ ਛੋੜ ਝੂਠ ਸੰਗ ਮਚਿਆ ਜੋ ਸ਼ਰਨਾ ਸੁ ਅਸਰ ਕਰ ਮਾਨਿਆ ਜੋ ਵਣ ਸੋ ਦੂਰ ਪਰਾਨਿਆ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ।

ਅੰਧਕੂਪ ਮੈਂ ਪਤਤ ਬੇਕਰਾਲ, ਨਾਨਕ ਕਾੜ ਲਿਓ ਪ੍ਰਭ ਦਿਆਲ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ, ਬਾਰ ਪੇਖ ਅੰਤਰ ਮਲ ਮਾਇਆ, ਛਪਣਾਈ ਕਛ ਕਰੇ ਛਪਾਇਆ, ਬਾਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸੁਵਾਨ, ਅੰਤਰ ਅਗਨ ਬਾਰ ਤਨ ਸੁਆਹਾ, ਗਲ ਪਾਤਰ ਕੈਸੇ ਧਰੇ ਤਾਹਾ, ਜਾ ਕੈ ਅੰਤਰ ਵਸੇ ਪ੍ਰਭ ਆਪੋ, ਨਾਨਕ ਤੀਜਨ ਸਹਿ ਸਮਾਤ, ਸੁਣ ਅੰਧਾ ਕੈਸੇ ਮਾਰਗ ਪਾਵੈ, ਕਰ ਗੇ ਲਿਓ ਊੜ ਨਿਭਾਵੈ, ਕਾਂ ਬੁਜਾਰਤ ਬੂਜੇ ਡੋਰਾ ਨਿਸਕਈਏ ਤੋ ਸਮਝੈ ਭੂਰਾ, ਕਾਂ ਬਿਸੁਨ ਪਦ ਗਾਵੈ ਗੁੰਗ, ਜਤਨ ਕਰੈ ਤੋ ਵੀ ਸਰ ਭੰਗ, ਕੈ ਪਿੰਗਲ ਪਰਬਤ ਪਰ ਭਵਣ ਨਹੀਂ, ਉਹ ਤੂੰ ਆਸ ਗਵਣ, ਕਰਤਾਰ ਕਰਨਾ ਮੈਂ ਦੀ।

ਸਰਬ ਕੋ ਹਰਿਆ ਮਿਥਿਆ ਨਿਤ੍ਰ ਪੇਖ ਪਰਤ ਰਿਆ ਰੁਪਾਦ ਮਿਥਿਆ ਰਸਨਾ ਭੋਜਨ ਸਵਾਦ ਮਿਥਿਆ ਚਰਨ ਪਰ ਬੇਕਾਰ ਕੁਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲਿਤ ਬੇਕਾਰਾ ਬਿਨ ਬੁੱਧੇ ਮਿਥਿਆ ਸਭ ਭਏ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਖਤ ਕੀ ਆਰ ਜਾ ਸਾਜ ਬਿਨਾਂ ਕਿਹੋ ਵਸ ਉੱਚਾ ਬਿਰਤਾ ਨਾਮ ਬਿਨਾਂ ਤਨੇ ਹੰਧ ਮੁਖਾ ਵਤਾ ਕੈਦਰੋ ਗੰਦ ਬਿਨ ਸਿਮਰਨ ਦਿਨ ਰਹਿਣ ਬਿਰਤਾ ਬੇ ਹਾਏ ਮੇਘ ਬਿਨਾਂ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੇ ਕਟ ਬਸਿਓ ਨਾਉ ਨਾਨਕ ਤਾ ਕੈ ਬਲ ਬਲ ਜਾਉ ਰਾਤ ਅਵਰ ਕਸ਼ ਅਵਰ ਕਮਾਵਤ ਮਨੀ ਪ੍ਰੀਤ ਮੁਖੋ ਗੰਢ ਲਾਵਤ ਜਨਨ ਹਰ ਪ੍ਰਭੂ ਪ੍ਰਵੀਨ ਬਾਰ ਭੇਖ ਨਕਾਉ ਭੀਨ ਅਵਰ ਉਪਦੇਸੈ ਆਪਣਾ ਕਰੈ ਆਵਤ ਜਾਵਤ ਜਨ ਮੈਂ ਮਰੈ ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ ਜੋ ਤੁਮ ਭਾਨੇ।

ਆਪ ਕਰਤਨ ਬੇਰਾ ਕਿਸੇ ਦੂਰ ਜਿਨ ਆਵਤ ਕਿਸੇ ਬੁਝਾਵਤ ਨੇਰਾ ਉਪਾਵ ਸਿਆਨ ਸਭ ਤੇ ਰਹਿਤ ਸਭ ਕੇ ਜਨ ਆਤਮ ਕੀ ਰਹਿਤ ਜਿਸ ਭਾਵ ਤਸਲੈ ਲੜਲਾਏ ਥਾਂ ਥਰੰਤਰ ਰਹਿ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਆਮੇਵ ਨਾਨਕ ਪ੍ਰਭ ਸ਼ਰਨਾਗਤੀ ਹਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰ ਪਰਮ ਗਤ ਪਾਵੈ ਜੇ ਪ੍ਰਸਾਦ ਬਸੇ ਸੁਖ ਮੰਦਰ ਤੁਸੇ ਧਿਆਇ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਣਾ ਅੱਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਣ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ ਤਿਸੇ ਤਿਆਗ ਤਵਰ ਲਭਾਵੈ ਜੇ ਪ੍ਰਸਾਦ ਸੁਖ ਸੇ ਸੂਜੈ ਮਨ ਅੱਠ ਪੈਰ ਤਾ ਕਾ ਜਸ ਗਾ ਬੀਜੈ ਜੇ ਪ੍ਰਸਾਦ ਤੁਸੀਂ ਸਭ ਕੋ ਮਾਨੈ ਮੁਕਤਾ ਕੋ ਜਲ ਰਸਨ ਬਖਾਨੈ ਜੇ ਪ੍ਰਸਾਦ ਤੁਰ ਰਹਿ ਤਾ ਧਰਮ ਮਨ ਸਦਾ ਧਿਆਈ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਧਰ ਗਿਆ ਮਨ ਪਾਵੈ ਨਾਨਕ ਪਾਸ ਸਿੱਧੀ ਕਰ ਜਾਵੈ ਜੇ ਪ੍ਰਸਾਦ ਅਰੂ ਕੰਚਨ ਦੇਹੀ ਲਿਵਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨਸੁਖ ਪਾਵੈ ਹਰ ਹਰ ਜਸ ਕਹਿਤ ਮਨਸੁਖ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸਿੱਧਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਧ ਸਾ ਸਿਮਰੋ ਪ੍ਰਭੂ ਚੇ ਜੇ ਪ੍ਰਸਾਦ ਭਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਭੁੱਖਨ ਪੈਰੀਜੈ ਮਨ ਤੇ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸ ਹਸਤ ਅਸਵਾਰੀ ਅਸਵ ਹਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬੂਣਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਕ ਤਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠ ਸਤ ਸੈ ਤਿਹਾਈ ਤਿਸੈ ਤਿਹਾਈ ਜੋ ਏਕ ਲਖੈ ਆਊਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁਨ ਬਹੁ ਦਾਨ ਮਨ ਅਠ ਪੈਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਵਿਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦੇ ਰਾਤ ਜੇ ਪ੍ਰਸਾਦ ਤੇਰੀ ਪਤਰ ਹੈ ਗੁਰਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣੇ ਕਰਨਾਦ ਜੇ ਪ੍ਰਸਾਦ ਭੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਬਸਣਾ ਜੇ ਪ੍ਰਸਾਦ ਅਸਤ ਘਰ ਚਲੈ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਸਬਰਬ ਤਿਆਗ ਅਵਰ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮੈਨੂੰ ਮੂਰਤ ਤੱਕ ਜਾਪ ਜੇ ਪ੍ਰਸਾਦ ਤੇਰੇ ਕਾਰਜ ਭੂਰੇ ਤਿਸ ਜਨਮ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਦਾਸਿਓ ਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਆਪ ਜਪੇ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗੁਆਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਦੇ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ ਪ੍ਰਭੂ ਦਿਆ ਤੇ ਮਦਦ ਤੁਮ ਹੋਏ ਪ੍ਰਭ ਦਇਆ ਤੇ ਮਦਦ ਤੁਮ ਹੋਏ ਸਰਮ ਨਿਧਾਨ ਪ੍ਰਭ ਤੇਰੀ ਮੈਂ ਆਪੋ ਕਛੂ ਨਾ ਕਿਨੂੰ ਲੈ ਆ ਜਿਤ ਲਾਭੋ ਥਿਤ ਲਗੈ ਹਰ ਨਾਥ

ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖ ਉਜਲੋ ਤੋ ਸਾਧ ਸੰਗ ਮਲ ਸਗਲੀ ਖੋ ਤੋ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਪ੍ਰਗਟੇ ਸੋ ਗਿਆਨ ਸਾਧਕ ਸੰਗ ਬੂਝੇ ਪ੍ਰਭ ਨੇਰਾ ਸਾਧ ਸੰਗ ਸਬੋਧਨ ਬੇਰਾ ਸਾਧਕ ਸੰਗ ਪਾਏ ਨਾਮ ਰਤਨੋ ਸਾਧਕ ਸੰਗੇ ਉਪਰ ਜਤਨੋ ਸਾਧਕੀ ਮਾਂ ਵਰਨੇ ਕੌਣ ਪ੍ਰਾਣੀ ਨਾਨਕ ਸਾਧਕ ਜੋਬਾ ਬ੍ਰਹਮਾਇਣ ਸੁਮਾਨੀ ਸਾਧਕ ਸੰਗ ਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ ਸਾਧਕ ਸੰਘ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਘ ਮਨੋਹਰ ਬੈਨ ਸਾਧਕ ਸੰਗ ਨਗਤ ਤੂੰ ਧਾਵੈ ਸਾਧ ਸੰਗ ਸਤਮਨ ਪਾਵੈ ਸਾਧ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੇ ਸੰਗ ਮਾਂ ਪੁਨੀਤ ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨਾ ਬੀਗਾ ਪੈਰ ਸਾਧਕ ਸੰਗ ਨਾ ਹੀ ਕੋ ਮੰਦਾ ਸਾਧ ਸੰਗ ਜਨੇ ਬ੍ਰਹਮਾਨੰਦਾ ਸਾਧਕ ਸੰਗ ਨਾ ਹੀ ਹੋ ਤਾਪ ਸਾਧਕ ਸੰਗ ਤਰੇ ਸਭ ਆਪ ਆਪੇ ਜਾਣੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਣ ਆਈ ਸਾਧਕ ਸੰਗ ਨਾ ਕਰਬੂ ਧਾਵੈ ਸਾਧ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤੈ ਗੋਚਰ ਲੈ ਸਾਧੂ ਕੇ ਸੰਗ ਅਜਰ ਸਹਿ ਸਾਧਕ ਸੰਗ ਬਸੈ ਥਾਨ ਉੱਚੈ ਸਾਧੂ ਕੇ ਸੰਘ ਮਹਿਲ ਪਹੁੰਚੈ ਸਾਧਕ ਸੰਗ ਦ੍ਰਿੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੇ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰ ਹੈ ਸਾਧ ਸੰਗ ਸਾਜਨ ਮੀਰ ਕੁਟੰਬ ਨਿਸਤਾਰ ਹੈ ਸਾਧੂ ਕੇ ਸੰਗ ਸੋਤਨ ਪਾਵੈ ਜਿਸ ਥਾਂ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰ ਦੇਵਾ ਸਾਧੂ ਕੇ ਸੰਗ ਪਾਪ ਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਧਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਿਸ਼ ਕਾਲ ਦਰਸ਼ਨ ਪੇੜ ਤੋਂ ਨਿਹਾਲ ਸਾਧਕ ਸੰਗ ਕਲੂਕ ਤੁਹਾਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਇਹਾਂ ਊਹਾਂ ਸੁਹੇਲਾ ਸਾਧ ਸੰਗ ਬਿਛੜ ਤਰ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਤਿਕ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧਰ ਬਸੈ ਨਾਨਕ ਉਦਰੇ ਸਾਧ ਸੁਣ ਰਸੈ ਸਤਿਕ ਸੰਗ ਸੁਣ ਵਰਨਾਉ ਸਾਧ ਸੰਗ ਕਰਕੇ ਗੁਣ ਗਾਉ ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰਪਣ ਨਿਸਤਰੈ ਸਤਿਕ ਸੰਗ ਲਗੇ ਪ੍ਰਮੀਠਾ ਸਾਧੂ ਕੇ ਸੰਕਟ ਕਢੀਠਾ ਸਾਧ ਸੰਗ ਪਏ ਆਗਿਆਕਾਰੀ ਸਾਧ ਸੰਗਤ ਪਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧਕੀ ਮਹਿਮਾ ਬੇਦਨਾ ਜਾਨੈ ਜੇਤਾ ਸੁਣੈ ਤੇਤਾ ਬਖਿਆਨੈ ਸਾਧਕੀ ਉਪਮਾ ਤੇ ਗੁਣ ਤੇ ਦੂਰ ਸਾਧਕੀ ਉਪਮਾ ਰਹੀ ਭਰਪੂਰ

0: ब्रह्म ज्ञानी सदा निर्लेप हो जस जल में कमला लेप ब्रह्म ज्ञानी सदा निर्दोख हो जैसे सूर सर्प को सोख ब्रह्म ज्ञानी के दस समान जैसे राय रंग कुला गैतुल पावान ब्रह्म ज्ञानी के तीर जेक जो वसुद्धा को खोद को चंदन लेप ब्रह्म ज्ञानी कह गुनाओ नण जो भाव कैसे सुभाव ब्रह्म ज्ञानी निर्मल ते निर्मला जैसे मैल न लागे जला ब्रह्म ज्ञानी के मनोय प्रकाश जैसे तारु परे आकाश ब्रह्म ज्ञानी के मित्र सत्र समान ब्रह्म ज्ञानी के नाई महान ब्रह्म ज्ञानी उचते ऊंचा मन अपने सबसे नीचा ब्रह्म ज्ञानी से जन भय नणगिन प्रभाव करे ब्रह्म ज्ञानी सल की नात्म रस ब्रह्म ज्ञानी चीना ब्रह्म ज्ञानी की सब ऊपर माया ब्रह्म ज्ञानी ते कछु बुरा ना पाया ब्रह्म ज्ञानी सदा समदर्शी ब्रह्म ज्ञानी की दृष्ट अमृतसी ब्रह्म ज्ञानी बंधन ते मुक्ता ब्रह्म ज्ञानी के निर्मल जुक्ता ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान ब्रह्म ज्ञानी एक उपरास ब्रह्म ज्ञानी का नहीं विनाश ब्रह्म ज्ञानी का गरीबी समाह ब्रह्म ज्ञानी पर उपकारो महा ब्रह्म ज्ञानी का नहीं धंधा ब्रह्म ज्ञानी लेतावत बंदा ब्रह्म ज्ञानी के सुफला ब्रह्म ज्ञानी सुफल फला ब्रह्म ज्ञानी संग सकल उदार नानक ब्रह्म ज्ञानी जपै सकल संसार ब्रह्म ज्ञानी के रंग ब्रह्म ज्ञानी के वसै प्रभ संग ब्रह्म ज्ञानी के नाम आधार ब्रह्म ज्ञानी के नाम प्रवार ब्रह्म ज्ञानी सदा सजागत ब्रह्म ज्ञानी ओम बुद्ध त्याग ब्रह्म ज्ञानी के मन परमानंद ब्रह्म ज्ञानी के कर सदा आनंद ब्रह्म ज्ञानी सुख साई निवास नानक ब्रह्म ज्ञानी के नहीं विनाश ब्रह्म ज्ञानी ब्रह्म का बेता ब्रह्म ज्ञानी एक संगेता ब्रह्म ज्ञानी के अचिंत ब्रह्म ज्ञानी के निर्मल मंत ब्रह्म ज्ञानी जिस करे प्रभाव ब्रह्म ज्ञानी का बट प्रताप ब्रह्म ज्ञानी का दर्श बटभागी पाई है ब्रह्म ज्ञानी को बल बल जाइए ब्रह्म ज्ञानी को खोजा महेश्वर नानक ब्रह्म ज्ञानी आप परमेश्वर ब्रह्म ज्ञानी की कीमत ना है ब्रह्म ज्ञानी के सकल मन माह है ब्रह्म ज्ञानी के कौन जाना है भेद ब्रह्म ज्ञानी को सदा देश ब्रह्म ज्ञानी का कथा न जाए दाखर ब्रह्म ज्ञानी सर्व का ठाकुर ब्रह्म ज्ञानी कीमत कौन बखाना है ब्रह्म ज्ञानी की गत ब्रह्म ज्ञानी जाना है ब्रह्म ज्ञानी का अंत न पार नानक ब्रह्म ज्ञानी कहो सदा नमस्कार ब्रह्म ज्ञानी सब सृष्टि का कर्ता ब्रह्म ज्ञानी सजीव नहीं मरता ब्रह्म ज्ञानी मुक्त युक्त जी का दाता ब्रह्म ज्ञानी पूर्ण पुरख विधाता ब्रह्म ज्ञानी अनाथ का नाथ ब्रह्म ज्ञानी का सब ऊपर हाथ ब्रह्म ज्ञानी का सगल आकार ब्रह्म ज्ञानी आप निरंकार ब्रह्म ज्ञानी की शोभा ब्रह्म ज्ञानी बनी नानक ब्रह्म ज्ञानी सर्व का तनी
1: श्लोका उठा कर नमस्कार नानक मिथ्या नाही रसना परस मन में प्रीत निरंजन दर्स पर तेरे उपन पेख नेत्र साधग्रह संग संवेद करना सुनी कहूँ की निंदा सब तेजा ने आपस को मंदा गुरु प्रसाद विखे प्रहर मन की वासना मन ते टर इंद्री जीत पाई दोख तेरह ते नानक कूड़ मदे को ऐसा बरस वैसनो सोई सो परसो बसन बिशन की महत पैन कर्म कर तो है न कर्म तिस वैष्णव का निर्मल धर्म काहु फल की इच्छा नहीं बस है केवल भगत कीर्तन संग्राच है मन तन अंतर सिमरन गोपाल सब उपरोध कृपाल आप दृढ़ नाम जपावे नानको वैष्णव परम गत पावे भगवती भगवान भगत कर अंग सगल त्यागे दुष्का संग मन ते विन से सगला भरम कर पूजे सगल पार ब्रह्म साध संग पाप अमल खोवै भगवती की मत तुम होवै भगवंत की डाल करण तनीत मंत ने रुपये बिशन प्रीत हर के चरण हृदय बसावे नानक सब गोती भगवान को पावे सो पंडित जुमन प्रबोधे राम नाम तम सोदे राम नाम सारस पी अस पंडित कह दे जग जीवे हर की कत हृदय बसावे सो पंडित फिर जोर न आवे वेद प्राण सिमरत बुझे मूल सुखम अजन सो चौरणा को देव देस नान कुछ पंडित को सदा देस बीज मंत्र सर्व को ज्ञान चौह नाम जपे को नाम जो जुजपै तिथि ज्ञात हो सा संग पावे जन को कर कृपांतर उतारे पास प्रेम मुक्त पात्र को उतारे सर्व रूप का उखद नाम कल्याण रूप मंगल गुण गाम काहू जुग युगत न पाई धर्म नानक तिस मिले जिस लिखिया तुर करम जिसके मन पार ब्रह्म का निवास तिसका नाम सत रामदास आत्म राम तिस नदरिया दात सुंदर पाए तिन पायस सदा निक निक राजान सो दास दर की प्रवाण पर दास को आप कृपा करे तिस दास को सब सो जी भरे सगल संगात्म दास ऐसी युक्त नानक रामदास प्रभु की आज्ञा तुम हितावे जीवन मुख सो कहावे तैसा रुख तैसा सोख सदानंद तय नाही वियोग तैसा शरण तैसे मटी तैसा मृत तैसे विखाटी तैसा मान तैसा मान तैसा रंग तैसा राजान जो वरता ऐसा जुगत नानक उपर कई जीवन मुक्त पाप के सगल हेठाव जि जित कर रखे तैसा तिनाव आपे करण क्रामण जोग प्रभावे सोई फुन हो कसर आवण तरंग लखण जाय पार भूखे रंग ਜੈ ਸ੍ਰੀ ਮਾਧੇ ਤੈ ਸਭ ਪ੍ਰਕਾਸ਼ ਪਾਰ ਬ੍ਰਹਮ ਕਰਤਾ ਵਿਨਾਸ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰੈ ਅਨੇਕ ਜਣ ਅੰਤਣ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਦਿਨ ਪ੍ਰਕਾਰ ਸਵਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਬਿਹਾਰੀ ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਬਣ ਭਰਮੈ ਉਦਾਸੀ ਕਈ ਕੋਟ ਵੈਦ ਕੇ ਸਰੋਤੇ ਕਈ ਕੋਟ ਦੇਵੀ ਸਰੋਤੇ ਕਈ ਕੋਟ ਆਤਮ ਦੇ ਅੰਤਾਰ ਹੈ ਕਈ ਕੋਟ ਕਵਕਾ ਵਿਚਾਰ ਹੈ ਕਈ ਕੋਟ ਨਵ ਧਨ ਨਾਮ ਧਿਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ ਕਈ ਕੋਟ ਪੈ ਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਣ ਕਠੋਰ ਕਈ ਕੋਟ ਅਭਾਗਾ ਤਮਨੀ ਕੋਰ ਕਈ ਕੋਟ ਪਰ ਦਰਵ ਕੁਹਿਰੈ ਕਈ ਕੋਟ ਪਰ ਦੁਖਣਾ ਕਰੈ ਕਈ ਕੋਟ ਮਾਇਆ ਸੁਰਮਾਏ ਕਈ ਕੋਟ ਪਰਦੇਸ ਫੁਰਮਾਏ ਜਿਤ ਜਿਤ ਲਾਓ ਤਿਤ ਲਗਣਾ ਨਾਨੇ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਜਾ ਜੋਗੀ ਕਈ ਕੋਟ ਰਾਜ ਰਸਭੋਗੀ ਕਈ ਕੋਟ ਪੰਖੀ ਸਰੋ ਪਾਏ ਕਈ ਕੋਟ ਪਾਤਰ ਬਿਰਖਣ ਭਜਾਏ ਕਈ ਕੋਟ ਪੌਣ ਪਾਣੀ ਬਸ ਅੰਤਰੇ ਕਈ ਕੋਟ ਦੇ ਸੁਮੰਡਲ ਕਈ ਕੋਟ ਸਿਰ ਸੁਰ ਨਖੇਤਰ ਕਈ ਕੋਟ ਦੇਵ ਦਾਨਿੰਦਰ ਸਿਰ ਛਾਤਰ ਸਗਲ ਸਮੱਗਰੀ ਆਪਣੇ ਸੁਧਾਰ ਨਾਨਕ ਜਿਸ ਜਿਸ ਭਾਵ ਹੈ ਤਿਸ ਤੇ ਨਿਸਤਾਰ ਕਈ ਕੁੜ ਰਾਜ ਤਾਮ ਸਾਤਿਕ ਕਈ ਕੁੜ ਬੇਦ ਪ੍ਰਾਣ ਸਮਰਤ ਅਰਸਾਸਤ ਕਈ ਕੁੜ ਕਿਰਤਨ ਸੰਬੰਧ ਕਈ ਕੁੜ ਨਾਣਾ ਪ੍ਰਕਾਰ ਜਨ ਕਈ ਕੁੜ ਕੇ ਚਰਜੀ ਵੇ ਕਈ ਕੁੜ ਗਿਰੀ ਮੇਰ ਸੁਰਨ ਥੀ ਵੇ ਕਈ ਕੁੜ ਜਕ ਨਿਰਪਿਸਾਦ ਕਈ ਕੁੜ ਭੂਤ ਪ੍ਰੈ ਸੁਕਰ ਮੇਰ ਖਾਤ ਸਭ ਤੇ ਨੇਰੈ ਸਭ ਹੂੰ ਤੇ ਦੂਰ ਨਾਨਕ ਅਲਪਿਤਰੈ ਭਰਪੂਰ ਕਈ ਕੁੜ ਪਾਤਾਲ ਕੇ ਵਾਸੀ ਕਈ ਕੁੜ ਨਰਕ ਸੁਰਨ ਨਿਵਾਸੀ ਕਈ ਕੁੜ ਜਨਮੈ ਜੀਵ ਮਰੇ ਕਈ ਕੁੜ ਬੋਝੋ ਨਹੀਂ ਫਿਰੈ ਕਈ ਕੁੜ ਬੈਠਦੇ ਗਾਏ ਕਈ ਕੁੜ ਕਲ ਥੁਕ ਪਾਏ ਕਈ ਕੁੜ ਖੇਤਨਵੰਤ ਕਈ ਕੁੜ ਮਾਇਆ ਮੈਂ ਚੈਨ ਜਹ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕੀ ਪ੍ਰਭ ਕੇ ਹੱਥ ਕਈ ਕੁੜ ਭੈ ਬੈ ਰਾਗੀ ਰਾਮ ਨਾਮ ਸੰਗਤਨ ਲਾਗੀ ਕਈ ਕੁੜ ਪ੍ਰਭ ਕੇ ਹੋਜਨ ਤੇ ਹੱਥ ਮੈਂ ਪਾਰ ਹੰਤੇ ਕਈ ਕੁੜ ਦਰਸ਼ਨ ਪ੍ਰਭ ਆਸ ਤਿਨ ਕੁਮਲੇ ਪ੍ਰਭ ਨਾਸ ਕਈ ਕੁੜ ਮੰਗੇ ਸਤਸੰਗ ਪਾਰ ਬੁਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧੰਨ ਧੰਨ ਕਈ ਕੋਟ ਖਾਣੀ ਰਖੰਡ ਕਈ ਕੋਟ ਆਕਾਸ਼ ਪ੍ਰਮੰਡ ਕਈ ਕੋਟ ਅਵਤਾਰ ਕਈ ਜੁਗਤ ਗੁਣ ਵਿਸਾਰ ਕਈ ਵਾਰ ਪਸਰ ਵਿਪਾਸਾਰ ਸਦਾ ਸਦਾ ਕੇ ਕੰਕਾਰ ਕਈ ਕੋਟ ਕਿਨੇ ਬਹੁ ਭਾਤ ਪ੍ਰਭ ਤੇ ਪ੍ਰਮਾ ਸਮਾਤ ਆਕਾਂਤ ਨ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਪੁੰਕੇ ਦਾਸ ਤਿਨ ਹੋ ਤੇ ਆਤਮ ਪ੍ਰਗਾਸ ਕਈ ਕੋਟ ਦਤ ਕੇਵੇ ਤੇ ਸਦਾ ਨਹਿਰ ਕੋ ਨੇਤਰੇ ਕਈ ਕੋਟ ਨਾਮ ਰਸਵੀ ਮਰ ਪੈ ਸਤਸਾ ਦੇ ਜੀਵੈ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਸਮਾਹ ਆਪਣੇ ਜਨ ਕੋ ਸਾ ਸਾ ਸਮਾਰੈ ਨਾਨਕ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭੀ ਕਹੈ ਦੂਸਰ ਨਾਹੀ ਕੋਇ ਨਾਨਕ ਤਿਸ ਬਲਹਾਰਣ ਜਲ ਤਲ ਮਈ ਅਲ ਸੋਇ ਕਰਨ ਕਰਾਵਣ ਕਰਨ ਜੋਗ ਜੋ ਜਿਵਾਵੈ ਸੋਈ ਹੋ ਕਿਨ ਮੈਂ ਥਾਪ ਥਾਪ ਨਾਰੰਤਨੀ ਕਿਛ ਬਾਰਾ ਵਾਰ ਹੁਕਮੇ ਦਾਰ ਦਰਹਾਵੇ ਹੁਕਮੇ ਉਜੇ ਕੁਮ ਸਮਾਵੇ ਹੁਕਮੇ ਚੁਣ ਵਿਹਾਰ ਕੁਣ ਕਰਮ ਪ੍ਰਕਾਰ ਕਰ ਕਰ ਦੇਖੇ ਆਪਣੀ ਵਿੜਿਆਈ ਨਾਨਕ ਸਭ ਮੇਰਾ ਸਮਾਏ ਪ੍ਰਭ ਭਾਵੇ ਮਨ ਕੁਦ ਪਾਵੇ ਪ੍ਰਭ ਭਾਵੇ ਤਾਂ ਪਾਤਰ ਤਰਾਵੇ ਪ੍ਰਭਾਸ ਰਾਖੇ ਪ੍ਰਭ ਭਾਵੇ ਤਾਂ ਹਰ ਗੁਣ ਪਾਖੇ ਪ੍ਰਭ ਭਾਵੇ ਤਾਂ ਪਦਹਾਰੇ ਆਪ ਕਰੇ ਆਪਣੇ ਵਿਚਾਰੇ ਤੂੰ ਹਸਰਾ ਕੇ ਆਪ ਸੁਆਮੀ ਖੇਲੇ ਵਿਖਸੇ ਅੰਤਰ ਜਾਮੀ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਆਪਣੇ ਆਵੇ ਕਾਹੋ ਮਨੁੱਖ ਦੇ ਕਿਹਾ ਹੋਇਆ ਆਵੇ ਜੋ ਦਿਸ ਭਾਵੇ ਸੋਈ ਕਰਾਵੇ ਇਸ ਕੇ ਹੱਥ ਹੋਏ ਤਾਂ ਸਭ ਕੁਛ ਲੇ ਜੋ ਦਿਸ ਭਾਵੇ ਸੋਈ ਕਰੈ ਅਣਜਾਣਤ ਵਿਖਿਆ ਮੇਰੇ ਚ ਜੇ ਜਾਣਤੇ ਆਪਣੇ ਬਚੇ ਭਰਮੇ ਭੁੱਲਾ ਦਹਿ ਦਿਸ ਆਵੇ ਨਿਮਖ ਮੈਂ ਚਾਰ ਕੁਣ ਫਰਿਆ ਕਰ ਕਿਰਪਾ ਜੀ ਆਪਣੀ ਭਗਤ ਦੇ ਨਾਨਕ ਤੇ ਜਨਾ ਮਿਲੇ ਖਿਨ ਮੈਂ ਨਿਜ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਸ ਜਾ ਕਰ ਦਿਸ ਕਸ਼ਨ ਆਵੇ ਤਿਸ ਤਤਕਾਲ ਦਾ ਦਿਸ ਪ੍ਰਗਟਾਵੇ ਜਾ ਕੋ ਆਪਣੀ ਕਰੇ ਬਖਸ਼ੀਸ਼ ਤਾਂ ਕਾਲੇ ਖਣ ਗਣ ਜਗਦੀ ਜਿਉ ਆਪਣੇ ਸਭ ਤਿਸ ਕੀ ਰਾਸ ਘੱਟ ਘੱਟ ਪੂਰਮ ਪਰਮ ਪ੍ਰਗਾਸ ਆਪਣੀ ਬਣ ਤੇ ਆਪ ਬਣਾਈ ਨਾਨਕ ਦੀਵੇ ਦੇ ਬੁੜਾਏ ਇਸ ਕਾ ਬਲ ਨਹੀਂ ਸਾਥ ਕਰਮ ਕਰਮ ਸਰਵ ਗੁਣਾਥ ਆਗਿਆਕਾਰੀ ਬਪਰਾ ਜੀ ਜੋ ਤਿਸ ਭਾਵੇ ਸੋਈ ਬਣਦੀ ਕਹੂੰ ਚਨੀਜ ਮੈਂ ਵਸੈ ਕਹੂੰ ਸੁਖ ਹਰ ਖਰੰਗ ਵਸੈ ਕਹੂੰ ਨਿੰਚਿੰਦ ਵਿਵਹਾਰ ਕਹੂੰ ਉਪਕਾਸ ਪਿਆ ਕਹੂੰ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾ ਬਨਹਾਰ ਕਬੂ ਨਿਰਤ ਕਰੈ ਬਹੁ ਬਾਤ ਕਮੂ ਸੋਇ ਰਹਿ ਦਿਨ ਰਾਤ ਕਮੂ ਮਾਂ ਕ੍ਰੋਧ ਕਰਾਵ ਕਮੂ ਸਰਵ ਕਿਉ ਦਰਵਾਰ ਕਬੂ ਹੋਇ ਵਾਇਵੜ ਰਾਜਾ ਕਮੂ ਭਿਖਾਰ ਨੀਸ ਕਾ ਸਾਜਾ ਕਮੂ ਆਪ ਕੀਰਤ ਮੈ ਆਵੇ ਕਮੂ ਭਲਾ ਭਲਾ ਕਹਾਵੇ ਜਿਉਂ ਪ੍ਰਭ ਰਾਖੇ ਤੇ ਰਹਿ ਗੁਰ ਪ੍ਰਸਾਦ ਨਾਨਕ ਸਜ ਗਏ ਕਬੂ ਹੋਏ ਪੰਡਿਤ ਗੁਰੂ ਖਿਆਨ ਕਬੂ ਮੂਨ ਧਾਰੀ ਲਾਵੇ ਧਿਆਨ ਕਬੂ ਤੜ ਤੀਰਥ ਇਸ਼ਨਾਨ ਕਬੂ ਸਿਰ ਸਾਧ ਮੁੱਕ ਗਿਆਨ ਕਬੂ ਕੀੜ ਹਸ ਤੰਗ ਹੋਏ ਜੀ ਆਣ ਜੋ ਭਰਮੇ ਪਰਮੇ ਆ ਨਾ ਨਾ ਰੂਪ ਜੋ ਸੰਗ ਦਿਖਾਵੇ ਜੋ ਪ੍ਰਭਾਵਿਤ ਹੋਣਾ ਚਾਹੇ ਜੋਤਿਸ਼ ਪਾਵੇ ਸੋਈ ਹੋਏ ਨਾਨਕ ਕਦੂ ਜਾਇਆ ਵਰਣਾ ਕੋਏ ਕਹੂੰ ਸਾ ਸੰਗ ਦੇ ਪਾਵੇ ਸਾ ਸੰਤ ਵਰਣਾ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਧਨ ਕਨੇ ਵਿਨਾਸ਼ ਮਨ ਤਾ ਨਾਮ ਹਿਰਦੇ ਕਰਾਂਗੇ ਸਦਾ ਵਸੇ ਪਰਮੁਖੇ ਸੰਗ ਜੋ ਜਲ ਮੈਂ ਚਲਿਆ ਕਟਾਨ ਅਤੇ ਜੋਤੀ ਸੰਗ ਜੋ ਸਮਾਨ ਮਿਟ ਗਏ ਗਵਣ ਪਾਏ ਵਿਸਰਾਮ ਨਾਨਕ ਪ੍ਰਭ ਕੇ ਸਤਿਗੁਰਬਾਨ ਸਲੋਕ ਸੁਖੀ ਵਸੇ ਮਸਕੀਨੀ ਆਪ ਨਿਵਾਰਤ ਲੈ ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਵਦੀ ਜਿਸ ਕੇ ਅੰਤਰ ਰਾਜ ਮਾਨ ਸੋ ਨਰਕ ਪਾਤੀਓ ਸਵਾਨ ਜੋ ਜਾਣੇ ਮੈਂ ਜੋ ਬਣਵਾਨ ਸੋ ਅਸਵਿਸ਼ਟਾ ਕਾ ਜਨ ਆਪ ਸਕੋ ਕਰਮੰਦ ਕਹਾਵੇ ਜਨਮ ਮਰੇ ਭੋਜਨ ਪਰਮਾਵੇ ਧਨ ਭੂਮਿਕਾ ਜੋ ਕਰੇ ਕੁਮਾਨ ਸੋ ਮੂਰਖੰਦਾ ਗਿਆਨ ਕਰ ਕਿਰਪਾ ਜਿਸ ਕੈ ਹਿਰਦੇ ਗਰੀਬ ਵਿਸਾਵੇ ਨਾਨਕਿਆ ਮੁਕਤਾ ਕੇ ਸੁਖ ਪਾਵੇ ਧਨਵੰਤਾ ਕਰ ਕਿਰਪਾਵੇ ਤਨ ਸਮਾਨ ਕੋ ਸੰਗ ਨਾ ਜਾਵੇ ਬੋਲ ਲਸਕਰ ਮਨ ਕੁਬਰ ਕਰਿਆ ਆਸ ਪਲ ਭੀਤਰ ਦਾ ਕਾ ਵਿਨਾਸ ਸਭ ਤੇ ਆਪ ਜਣੇ ਬਲਵੰਤ ਕਿਨ ਮੈਂ ਹੋਏ ਜੈ ਪਸਮੰਦ ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਜ ਤੇ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੇ ਅਮਾਨ ਸੋ ਜਨ ਨਾਨਕ ਦਰ ਗਈ ਪ੍ਰਵਾਨ ਕੋਟ ਕਰਮ ਕਰੇ ਉਤਾਰੇ ਸ਼ਰਮ ਪਾਵੇ ਸਗਲੇ ਬਿਰਤਾੜੇ ਅੰਕ ਤਪੱਸਿਆ ਕਰੇ ਹੰਕਾਰ ਨਰਕ ਸੁਰਖ ਫਿਰ ਫਿਰੇ ਅਵਤਾਰ ਅਨਕ ਜਤਨ ਕਰਿਆ ਤੂੰ ਦਰਵੇ ਹਰ ਦਰ ਕੇ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤਿਸ ਭਲਾ ਨਿਕ ਨ ਆਵੇ ਸਰਬ ਗਿਰਿੰਜਾ ਕਮਣ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ ਜਬ ਲਗ ਜਾਣੇ ਮਿਥੇ ਕਛ ਹੋਏ ਤਾਪਸ ਕੋ ਸੁਖਣਾ ਹੀ ਕੋਏ ਜਬ ਇਹ ਜਾਣੇ ਮੈਂ ਕਿਛ ਕਰਤਾ ਤਬ ਲੈ ਗਰਭ ਜਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀਤ ਤਬ ਲਗਣੇ ਚਲਣਾ ਏ ਚੀ ਜਬ ਲਗ ਮੋਹ ਗੁਣ ਸੰਭਾਏ ਤਬ ਲਗ ਧਰਮ ਰਾਧੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰੂ ਪ੍ਰਸਾਦ ਨਾਨਕ ਛੁਟੈ ਸਸ ਕਟੇਲਾ ਕੁੜਦਾਵੇ ਤ੍ਰਿਪਤ ਨ ਆਵੇ ਮਾਇਆ ਪਾਛੇ ਪਾਵੇ ਨ ਭੋਗ ਕਿਆ ਕੇ ਕਰੇ ਨਾ ਤ੍ਰਿਪਤ ਆਵੇ ਖਬ ਕਾ ਮਰੇ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਪਨ ਮਨੋਰਤ ਵਿਰਤ ਸਭ ਕਾਜੇ ਨਾਮ ਰੰਗ ਸਰ ਸੁਖੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣੇ ਆਪੇ ਆਪ ਸਦਾ ਸਦਾ ਨਾਨਕ ਕਰਦਾਵ ਕਰਨ ਕਰਾਵਣ ਕਰਨੇ ਆ ਰਿਸਕੇ ਆਖਾਂ ਵਿਚਾਰ ਜੈਸੀ ਦਿਸਕੇ ਦਾ ਸਾਵੇ ਆਪੇ ਆਪ ਆਪ ਰਸੋਏ ਜੋ ਕੁਛ ਕਿਨੋ ਸੁਪਨੇ ਰੰਗ ਸਭ ਤੇ ਦੂਰ ਸਭ ਕੈ ਸੰਗ ਬੁਝੇ ਦੇਖੇ ਕਰ ਵਿਵੇਕ ਆਪੇ ਕਾਪੇ ਅਨੇਕ ਮਰਨ ਬਿਨਸੇ ਆਵਣ ਜਾਏ ਨਾਨਕ ਸਾਧੀ ਰਹਿ ਸਮਾਏ ਆਪ ਉਦੈਸੇ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ ਆਪ ਕਿਨੂੰ ਆਪਣ ਵਿਸਾਰ ਸਭ ਕੁਛ ਕਹੋ ਕਰਨੇ ਹਾਰ ਉਸ ਤੇ ਭਿੰਨ ਕਹੋ ਛੋਏ ਥਾਂ ਤਨ ਅੰਤਰ ਕੈ ਸੋਏ ਆਪਣੇ ਚਲ ਤਪ ਕਰਨੇ ਹਾਰ ਕੌਤਕ ਕਰੇ ਰੰਗੇ ਪਾਰ ਮਨ ਮੈਂ ਆਪਣ ਆਪਣੇ ਮਾਏ ਨਾਨੀ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰੂ ਪ੍ਰਸਾਦ ਕਿਨੇ ਵਖਿਆਨੀ ਸੱਚ ਸਤ ਸਤ ਸਭ ਕਿਨਾ ਕੂੜ ਮਦੇ ਕਿਨਾ ਵਿਰਲੇ ਚੀਨਾ ਭਲਾ ਭਲਾ ਭਲਾ ਤਰ ਰੂਪ ਅਸੁੰਦਰ ਅਪਾਰ ਰੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਰਨ ਖਿਆਣੀ ਪੁਵੱਤਰ ਪੁਵੱਤਰ ਪੁਵੱਤਰ ਪੁਣੀ ਤਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਦਰਣ ਹਾਰ ਸੰਤ ਕੀ ਨਿੰਦਾ ਨਾਨਕ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕਾ ਦੁੱਖਣ ਯਾਰ ਜਾ ਕਟੇ ਸੰਤ ਕਾ ਦੁੱਖਣ ਜਮ ਤੈਨੇ ਛੁੱਟੇ ਸੰਤ ਕਾ ਦੁੱਖਣ ਸੁਖ ਸਭ ਜਾਏ ਸੰਤ ਕਾ ਦੁੱਖ ਨਰਕ ਮੈਂ ਪਾਏ ਸੰਤ ਕਾ ਦੁੱਖਣ ਮਾਤ ਹੋਏ ਮਲੀਨ ਸੰਤ ਕਾ ਦੁੱਖਣ ਸੋਭਾ ਤੇ ਹੀਨ ਸੰਤ ਕੇ ਤਗ ਰੱਖਣਾ ਕੋਏ ਸੰਤ ਕਾ ਦੁੱਖਣ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗਤ ਕਪੀਤਾ ਰਹਿ ਸੰਤ ਕਾ ਦੁੱਖਣ ਤੇ ਮੁਖ ਪਵੈ ਸੰਤਨ ਕੇ ਦੁੱਖਣ ਕਾਗ ਜੁਲਾਵੈ ਸੰਤਨ ਕੇ ਦੁੱਖਣ ਸਰਬ ਜੁਣ ਪਾਏ ਸੰਤ ਕੇ ਦੁੱਖਣ ਤ੍ਰਿਗਤ ਜੁਣ ਕਰਮਾਏ ਸੰਤਨ ਕੇ ਦੁੱਖਣ ਤਿਸਨਾਮ ਜਲੈ ਸੰਤ ਕਾ ਦੁੱਖਣ ਸਭ ਕੋ ਛਲੈ ਸੰਤ ਕਾ ਦੁੱਖਣ ਤੇ ਸਭ ਜਾਏ ਸੰਤ ਕਾ ਦੁੱਖਣ ਨੀਚ ਨਚਾਏ ਸੰਤੋ ਕੀ ਕਾ ਤਾਉ ਕੁਨਾਏ ਨਾਨਕ ਸੰਤ ਪਾਵੇ ਤਾਂ ਵੀ ਗਤ ਪਾਏ ਸੰਤ ਕਨੰਦ ਕੁਮਾਤ ਧਾਏ ਸੰਤ ਕਨੰਦ ਖੰਡਕ ਨਾ ਪਾਏ ਸੰਤ ਕਨੰਦ ਕੁਮਾਤ ਆਰਾ ਸੰਤ ਕਨੰਦ ਪਰਮੇਸ਼ਰ ਮਾਰਾ ਸੰਤ ਕਨੰਦ ਕਰਾਜ ਤੇ ਹੀਨ ਸੰਤ ਕਨੰਦ ਦੁਖ ਯਾਰ ਦੀਨ ਸੰਤ ਕਨੰਦ ਕੋ ਸਰਵ ਰੋਗ ਸੰਤ ਕਨੰਦ ਕੋ ਸਦਾ ਵਿਜੋਗ ਸੰਤ ਕਿੰਦਾ ਦੁੱਖ ਮੈਂ ਦੁੱਖ ਨਾਨਕ ਸਿੰਧ ਭਾਵ ਤਾਂ ਉਸਕਾ ਵੀ ਹੋਏ ਮੋਖ ਸੰਤ ਕਾ ਦੁੱਖੀ ਸਦਾ ਪਵੇ ਸੰਤ ਕਾ ਦੁੱਖੀ ਕਿਸੇ ਕਾ ਨਹੀਂ ਮਿਤ ਸੰਤ ਕਾ ਦੁੱਖੀ ਕੋ ਡਾਣ ਲਾਗੇ ਸੰਤ ਕਾ ਦੁੱਖੀ ਕੋ ਸਭ ਤਿਆਗ ਸੰਤ ਕਾ ਦੁੱਖੀ ਮਾਂਕਾਰੀ ਸੰਤ ਕਾ ਦੁੱਖੀ ਸਦਾ ਵਿਕਾਰੀ ਸੰਤ ਕਾ ਦੁੱਖੀ ਜਨਮ ਮਰੇ ਸੰਤ ਕੇ ਦੁੱਖ ਨਾ ਸੁੱਖ ਤੇ ਡਰੇ ਸੰਤ ਕਾ ਦੁੱਖੀ ਕੋ ਨਹੀਂ ਠਾਉ ਨਾਨਕ ਸੰਤ ਭਾਵ ਤਾਂ ਲੈ ਮਿਲਾਏ ਸੰਤ ਕਾ ਦੁੱਖੀ ਅਦਬੀ ਤੇ ਟੁੱਟੇ ਸੰਤ ਕਾ ਦੁੱਖੀ ਕਿਤੇ ਕਾਜ ਨਾ ਪਹੁੰਚੇ ਸੰਤ ਕਾ ਦੁੱਖੀ ਉਧਿਆਨ ਪਰਮਾਈ ਹੈ ਸੰਤ ਕਾ ਦੁੱਖੀ ਉਜੜ ਪਾਏ ਸੰਤ ਕਾ ਦੁੱਖੀ ਅੰਤਰ ਤੇ ਥੋਥਾ ਜਸਾਸਮਨਾ ਮ੍ਰਿਤ ਕੀ ਲੋਥਾ ਸੰਤ ਕਾ ਦੁੱਖੀ ਜਲ ਖਿਨਾਇਆ ਆਪਣ ਵੀ ਜਾ ਪੇ ਖਾਇ ਸੰਤ ਕਾ ਦੁੱਖੀ ਕਰੁਣ ਰਾਖਣ ਹਾਰ ਨਾਨਕ ਸੰਤ ਭਾਵਤਾਂ ਨੇ ਵਿਵਹਾਰ ਸੰਤ ਕਾ ਦੁੱਖੀ ਉਂਗਲ ਲਾਏ ਜੋ ਜਲ ਭੀਨ ਮਚਲੀ ਤੜਫੜਾਏ ਸੰਤ ਕਾ ਦੁੱਖੀ ਭੁੱਖਾ ਨਹੀਂ ਰਾਜੇ ਜੋ ਪਾਉ ਕਿਦਨੇ ਤਰਾਪੇ ਸੰਤ ਕਾ ਦੁੱਖੀ ਚੁੜੇ ਕੇ ਲੈ ਜੋ ਮੁਹਾਰ ਤਿਲਕੇ ਤਮਾਏ ਦੁਹੇਲਾ ਸੰਤ ਕਦੋਂ ਵੀ ਕਿਸੇ ਧਰਮ ਤੇ ਰਹਿ ਸੰਤ ਕਾ ਦੁੱਖ ਸਮਿਥਿਆ ਕੈਦ ਕੀਰਤਨ ਨਿੰਦਕਾ ਧੁਰੀ ਵੈ ਨਾਨਕ ਜੋ ਤੇ ਭਾਵੇ ਸੋਇ ਥਿਆ ਸੰਤ ਕਾ ਦੁੱਖੀ ਵਿਗੜ ਰੂਪ ਹੋ ਜਾਏ ਸੰਤ ਕਾ ਦੁੱਖੀ ਕੋ ਦਰਗੇ ਮਿਲ ਸਜਾਏ ਸੰਤ ਕਾ ਦੁੱਖੀ ਸਦਾ ਸਹਿਕਾਈ ਹੈ ਸੰਤ ਕਾ ਦੁੱਖੀ ਨਾ ਮਰਨ ਜਵਾਏ ਸੰਤ ਕਾ ਦੁੱਖੀ ਪੂਜਨ ਆਸਾ ਸੰਤ ਕਾ ਦੁੱਖ ਚਲੇ ਨਿਰਾਸਾ संदिग्ध गुण अतिष्ठ को जा स्वभावता सकुआया कीर्तन मिटे को नानक जाने सच्चा सोय साव कर दिस क्यों करण हार सदा सदा तुझको नमस्कार प्रभु की सत करो दिन सास गिरा साव कछ वर्ते जिसका किया जा सकृत सकुत अपना खेलाव करण हार दूसर कौन के विचार

ਨਾਨਕ ਦੁਖ ਪਰਮ ਪਉ ਜਾਇ ਅਸਵਜ ਮਨੁ ਕੀ ਟੈ ਕੁਥੀ ਸਭ ਜਾਣ ਦੇ ਉਨ ਕੋ ਕੇ ਭਗਵਾਨ ਜਿਸ ਕਹਿ ਦੀਏ ਰਹੇ ਗਾਏ ਪਉਣ ਤਿਸ ਨਾ ਲਾਗੇ ਆਏ ਮਾਰੇ ਰਾਖੇ ਕੋ ਆਪ ਨਾ ਮਨੁ ਕੇ ਖਿਸਨਾਈ ਹਾ ਤਿਸਕਾ ਹੁਕਮ ਸੁਖੋਏ ਤਿਸਕਾ ਨਾਮ ਰਕੰਠ ਪੁਰੋਏ ਸਿਮਰ ਸਿਮਰ ਸਿਮਰ ਪ੍ਰਸੋਈ ਨਾਨਕ ਬਿਗਨਾਗੇ ਕੋ ਸਦ ਮਨ ਮੈਂ ਕਰ ਨਿੰਕਾਰ ਕਰ ਮਨ ਮੇਰੇ ਸਦ ਵਿਹਾਰ ਨਿਰਮਲ ਸਨ ਅੰਮ੍ਰਿਤ ਪੀਓ ਸਾ ਸੁਹੇਲਾ ਖਰੜੇ ਜੀਓ ਨੈਨੋ ਪੇਕ ਠਾਕੁਰ ਕਾਰੰਗ ਸਾਧ ਸੰਗ ਬਿਨਸੇ ਸਭ ਸੰਗ ਚਰਨ ਚਲੋ ਮਾਰ ਗੋਬਿੰਦ ਮਿਟੇ ਬਾਬ ਜਪੇਰ ਬਿੰਦ ਕਰ ਹਰ ਕਰਮ ਸਰਨ ਹਰ ਕਥਾ ਹਰ ਦਰਕੇ ਨਾਨਕ ਉਜਲ ਮੱਥਾ ਬੜਭਾਗੀ ਤੇ ਜਨ ਜਗਮਾਏ ਸਦਾ ਸਧਾਰ ਕੇ ਗੁਣ ਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਿਣੀ ਸੰਸਾਰ ਮਨ ਤਨ ਮੁਖ ਬਲਿਆਰ ਮੁਖੀ ਸਦਾ ਸਦਾ ਜਾਨਵ ਤੇ ਸੁਖੀ ਏਕ ਇੱਕ ਇੱਕ ਪਛਾਣੀ ਤੁਤ ਕੀ ਸੋਝੀ ਜਾਣ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿੰਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੋਜੇ ਤਿਸ ਕੀ ਜਾਣੋ ਤਿਸ ਨਾ ਬੂਝੇ ਸਾਧ ਸੰਗ ਹਰ ਹਰ ਜਸ ਕਹਿਤ ਸਰਵ ਲੋਕ ਤੇ ਅਰਜਨ ਰਹਿ ਤੇ ਅੰਤਿਨ ਕੀਰਤਨ ਕੇਲੇ ਵਿਖਿਆਨ ਗਿਸਤ ਮੈਂ ਸੋਈ ਨਿਰਵਾਣ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਘਟੇ ਜਮ ਕੀ ਫਾਸਾ ਪਾਰ ਪ੍ਰਮ ਕਿਸ ਮਨ ਭੂਖ ਨਾਨਕ ਤਿਸ ਨਾ ਲੱਗ ਗਏ ਦੋ ਜਿਸ ਕੋ ਵਾਰ ਪਮੰਚ ਤੇ ਆਵੈ ਸੋ ਸੰ ਸੋਲਾ ਨਹੀਂ ਡੁਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵ ਕੋ ਕਿਸ ਤੇ ਡਰੇ ਜੈਸਾ ਸਾ ਤੈਸਾ ਦਿਸ਼ਟਾ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਾ ਸੋਦਾ ਸੋਦਾ ਸੀਜਿਆ ਗੁਰਪ੍ਰਸਾਦ ਤਾਸਾ ਬੁਜਿਆ ਜਬ ਦੇਖੋ ਤਾਪ ਸਭ ਕੁਛ ਮੂਲ ਨਾਨਕ ਸੋ ਸੁਖਮ ਸਹ ਸਥੂਲ ਨਾ ਕਿ ਜਨਮੈ ਨਾ ਕਿਸ ਮਰੇ ਆਪਣ ਚਲਦੇ ਆਪ ਹੀ ਕਰੈ ਆਮ ਜਾਮ ਦਿਸਿਆਂ ਦਿਸਿਆਂ ਅਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਣਕ ਜੁਗ ਰਹਿ ਥਾਪ ਥਾਪ ਅਵਨਾਸੀ ਨਾ ਹੀ ਕਿਸ ਕਾਰਨ ਧਾਰਨ ਧਾਰਿਓ ਬ੍ਰਹਮੰਡਲ ਭੇਗਪੁਰ ਪ੍ਰਤਾਪ ਆਪ ਜਪਾਇ ਤਾ ਨਾਨਕ ਜਾਪ ਜਿਨ ਪ੍ਰਭ ਜਾਤ ਸੋ ਸੋ ਬਾਵੰਤ ਸਗਲ ਸੰਸਾਰ ਸਗਲ ਸੰਸਾਰ ਉਦਰੇ ਤਨ ਮੰਤੇ ਪ੍ਰਭ ਕੇ ਸੇਵਕ ਸੋ ਉਧਾਰਨ ਪ੍ਰਭ ਕੇ ਸੇਵਕ ਦੁਖ ਸਾਰਨ ਆਪੇ ਮੇਰੇ ਲਈ ਕਿਰਪਾਲ ਗੁਰ ਕਾ ਸ਼ਬਦ ਭਏ ਨਿਹਾਲ ਹੁਣ ਕਿਸੇ ਵਸੋਈ ਲਾਗੈ ਜਿਸ ਨੂੰ ਕਿਰਪਾ ਕਰੇ ਬੜਫਾ ਗਏ ਨਾਮ ਜਪਦ ਭਾਵ ਵਿਸਰਾਮ ਨਾਨਕ ਤਿੰਨ ਪੁਰੋ ਕੋ ਤੁਮ ਕਰ ਮਾਨ ਜੋ ਕੁਛ ਕਰੇ ਸਭ ਕੇ ਰੰਗ ਸਦਾ ਸਭ ਸਿਰ ਸੰਗ ਸਹਿ ਸਵਾਏ ਹੋਏ ਸੋਏ ਕਰਨ ਯਾਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਰ ਲਗਾਨਾ ਜੈ ਸਾ ਸਾ ਤੈਸਾ ਦਿਸ਼ਟਾਨ ਜਿਸ ਤੇ ਵਿਜੇ ਤਿਸ ਮਾਇ ਸਮਾਏ ਸੁਖਣ ਧਨ ਉਣਹੂੰ ਬਣਿਆ ਆਪਸ ਕੋ ਹਮ ਦੀਨੋ ਮਾਨੋ ਨਾਨਕ

ਨਾਨਕ ਸੋ ਜਨ ਸਦਾ ਰੋਗ ਜੋ ਮੰਦਰ ਕੋ ਥਾਮੇ ਥੰਮਣ ਤੋ ਗੁਰ ਕਾ ਸ਼ਬਦ ਮਣੇ ਅਸਥੰਮਣ ਜੋ ਪਾਖਾ ਨਾਵ ਚੜ੍ਹਤ ਰਹਿ ਪ੍ਰਾਣੀ ਗੁਰ ਜਨ ਲਖਤ ਨਿਸਾਰੇ ਜੋ ਅੰਧਕਾਰ ਦੀ ਭਗਵਰ ਗਾਸ ਗੁਰਦਰਸ਼ਨ ਦੇਖ ਮਨੋ ਹੋਏ ਵਿਗਾਸ ਜੋ ਮਾਵ ਧਿਆਨ ਮਾਰਗ ਪਾਵੇ ਤੂੰ ਸਾਧੂ ਸੰਗਲ ਜੋ ਪਠਾਵੇ ਤਿੰਨ ਸੰਤਨ ਕੀ ਬਾਛੋ ਧੂਰ ਨਾਨਕੀ ਅਰਲੋਚਾ ਪੂਰ ਮਨ ਮੋਹ ਕਾਇ ਬੁਲਾਏ ਪੁਰਖੇ ਕਾ ਲਿਖਿਆ ਪਾਈ ਦੁਖ ਸੁਖ ਬਣਾਉਂਦੇ ਵਿਣਹਾਰਿਆ ਵਰ ਤਿਆਗ ਤੂਤ ਸਜਦਾਰ ਜੋ ਕੁਛ ਕਰੈ ਸੋਇ ਸੁਖਮਾਰ ਭੁੱਲਾ ਕਹਿ ਫਿਰੇ ਜਾਣ ਕੌਣ ਵਸਤਾ ਹੈ ਤੇਰਾ ਸੰਗ ਲਪਟ ਲਸੁਲ ਪਤੰਗ ਰਾਮ ਨਾਮ ਜਬ ਹਿਰਦੇ ਮਾਏ ਨਾਨਕ ਪਾਸੇ ਤੀਵਰ ਜਾਏ ਜਿਸ ਵਖਰ ਕੋ ਲੈਣ ਤੂੰ ਆਏ ਆ ਰਾਮ ਨਾਮ ਸੰਦਨ ਘਰ ਪਾਏ ਤਾਜੇ ਮਾਨ ਲਿਹੇ ਮਨ ਮੋੜ ਰਾਮ ਨਾਮ ਹਿਰਦੇ ਮੈਂ ਤੋ ਲਾਤ ਖੇ ਸੰਤਾ ਸੰਚਾਲਿਆ ਵਰ ਤਿਆਗ ਖਿਆ ਜੰਜਾਲ ਧਨ ਧਨ ਕਹਿ ਸਭ ਕੋ ਮੁਖ ਉਜਲਰ ਦਰ ਗਏ ਸੋਏ ਇਹ ਵਪਾਰ ਵਿਲਾ ਵਪਾਰ ਹੈ ਨਾਨਕ ਦਾ ਕੇ ਸਤਿ ਬਿਲਹਾਰੇ ਚਰਨ ਸਾਧਕੇ ਧੋਏ ਧੋਏ ਪਿਆਰ ਸਾਧਕ ਆਪਣਾ ਜੀਓ ਸਾਧਕ ਧੂਰ ਕੁਰ ਇਸ਼ਨਾਨ ਸਾਧ ਪ੍ਰਜਾਈ ਕੁਰਬਾਨ ਸਾਧ ਸਿਵੜ ਭਾਗੀ ਪਾਈ ਸਾਧ ਸੰਗਰ ਕੀਰਤਨ ਗਾਏ ਨਗੁੰਦੇ ਸਾਧੂ ਰਾਖੇ ਹਰ ਗੁਣ ਗਾਏ ਮਰਤਰਾ ਚਾਖੈ ਉੜ ਗਏ ਸੰਤੈ ਦਰਿਆ ਸਰਵ ਸੁਖ ਨਾਨਕ ਤੇ ਪਾਇਆ ਮਿਰਤਾ ਕੋ ਜੀਵਾਲਣ ਹਾਰ ਭੁੱਖੇ ਕੋ ਦੇਵ ਤੇ ਅਧਾਰ ਸਭ ਨਿਧਾਨ ਜਾਕੇ ਦਿਸ਼ੀ ਮਾਏ ਪ੍ਰਭ ਲਿਖਿਆ ਕਰ ਲੈ ਨਾ ਪਾਏ ਸਭ ਕੋਈ ਦਿਸਗਾ ਕਰਨੇ ਜੋਗੇ ਤਿਸ ਬੰਧੂ ਸੁਰ ਹੋਆ ਨ ਹੋਗ ਜਪ ਜਨ ਦਾ ਸਦਾ ਦਿਨ ਰਾਣੀ ਸਭ ਤੋਂ ਨਿਰਮਲੇ ਕਰਨੇ ਕਰ ਕਿਰਪਾ ਜਿਸ ਗੁਰਨਾਮ ਦੀ ਆ ਨਾਨਕ ਸੋਜਨ ਮਿਲਦੀ ਆ ਜਾ ਕੇ ਮਨ ਗੁਰੂ ਕੀ ਵਰਤੀ ਤੀ ਜਨ ਆਵੇ ਅਰ ਪਹੁੰਚੇ ਭਗਤ ਭਗ ਸੁਣੀਏ ਤੈ ਲੋਏ ਜਾ ਕੇ ਹਿਰਦੇ ਕੋ ਹੋਏ ਸੱਚ ਕਰਨੀ ਸੱਚਤਾ ਕੀ ਰਹਿਤ ਸੱਚ ਹਿਰਦੇ ਸਤਮੁ ਕੈਦ ਸੱਚੀ ਦੇ ਸੱਚਾ ਆਕਾਰ ਸੱਚ ਵਰਤੇ ਸੱਚਾ ਪਾਸਾਰ ਪਾਰ ਪ੍ਰਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਤ ਸਲੋਕ ਰੂਪ ਨ ਰੇਖ ਨ ਰੰਗ ਕਿਚ ਤ੍ਰੈ ਗੁਣ ਤੇ ਪ੍ਰਭਿੰਨ ਤਿਸੇ ਭੁਜਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਵਤ ਅਵਨਾਸੀ ਬ੍ਰਹਮਣ ਮੇਰਾ ਅਖਮਾਨੁ ਕੀ ਤੂੰ ਪ੍ਰੀ ਤਿਆਗ ਤਿਸੇ ਪ੍ਰੇਣੇ ਕਿਛੁ ਕਹਿ ਸਰਵ ਨਿਰੰਤਰ ਕੋ ਸੋਏ ਆਪੇ ਬਿਨਾ ਆਪੇ ਦਾ ਨਾ ਗੈਰ ਗੰਭੀਰ ਗਏ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਦਾਨ ਜਲ ਬਖਸ਼ਣ ਸਾਤਰੀ ਕੀ ਚਰਣੀ ਪਾਉ ਨਾਨਕ ਮਨ ਰੇ ਅੰਦਾਵ ਮਨਸਾ ਪੂਰਨ ਸਰਣਾ ਜੋਗ ਜੋ ਕਰਵਾਇਆ ਸੋਈ ਹੋਗ ਹਰਨ ਭਰਨ ਜਾਣੇ ਤਰਫੋਰ ਤਿਸ ਕਾ ਮੰਤਰ ਜਾਣੇ ਹੋਰ ਅਣਦਰੂ ਮੰਗਲ ਸਕ ਜਾ ਕੇ ਸਰਵ ਥੋਕ ਨੀ ਕਰਤਾ ਕੇ ਰਾਜ ਮੈਂ ਰਾਜ ਜੁਗ ਮੈਂ ਜੋਗੀ ਤਾ ਮੈਂ ਦਵਿਸਤਰ ਕਿਸਮੈ ਭੋਗੀ ਤੈ ਤੈ ਭਗਤੇ ਸੁਖ ਪਾਏ ਨਾਨਕ ਤਿਸ ਪੁਰ ਕਾ ਨਿਯੰਤਰਣ ਪਾਏ ਜਾ ਕੀ ਲੀਲਾ ਕੀ ਮਿਤਨਾਏ ਸਗਲ ਦੇਵ ਹਾਰੇ ਉਗਾਏ ਪਿਤਾ ਕਾ ਜਨਮ ਖਜਾਨੇ ਪੂਜ ਸਗਲ ਪੁਰੋਹੀ ਆਪਣੇ ਸੋਤ ਸੁਮਤ ਗਿਆਨ ਧਿਆਨ ਜਿੰਦੇ ਜਾਂਦਾਸ ਨਾਮ ਤੇ ਆਵੈ ਸੇ ਤੈ ਗੁਣ ਮੈਂ ਜਾ ਕੋ ਫਰਮਾਏ ਜਨਮ ਮਰੇ ਫਿਰੇ ਆਵੇ ਜਾਏ ਊਜ ਨੀ ਸਿਸਕੇ ਸਥਾਨ ਜਸ ਨਾਵੇ ਤਸਾ ਨਾਨਕ ਦਾ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਵੇਖ ਰਹਿ ਰੰਗ ਨਾਨਾ ਵਿਦਗੁਣ ਵਿਸਾਰ ਭਰੂਣਾ ਸੀ ਏਕ ਓਂਕਾਰ ਨਾਨਾ ਜਲਦ ਕਰੇ ਖਿਨ ਮਾਏ ਪੂਰੇ ਪੂਰਨ ਸਠਾਏ ਨਾਨਾ ਵਿਦਗਰ ਬਣਤ ਬਣਾਏ ਆਪਣੀ ਕੀਮਤ ਆਪੇ ਪਾਏ ਸਭ ਘੜ ਦਿਸਕੇ ਸਭ ਦਿਸਕੇ ਠਾਓ ਜਪ ਜਪ ਜੀਵੇ ਨਾਨਕ ਕਰਨਾਓ ਨਾਮ ਘਧਾਰੇ ਸਗਲੇ ਜੰਦ ਨਾਮ ਘਧਾਰੇ ਖੰਡ ਬ੍ਰਹਮੰਡ ਨਾਮ ਘਧਾਰੇ ਸਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਣਨ ਕੇ ਅੰਤਿਆਨ ਨਾਮ ਘਧਾਰੇ ਗਾ ਹਸਪਤਾਲ ਨਾਮ ਘਤਾਰੇ ਸਗਲੇ ਖਾਰ ਨਾਮ ਘਤਾਰੇ ਪੁਰੇ ਸਭਾ ਨਾਮ ਕਸੰਗ ਧਰੇ ਸੰਸਰਨ ਕਰਕੇ ਰਵਾਜ ਸਾਹਮਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਅਸਥਾਨ ਪੁਰਖ ਕਵਕ ਸੇਵੇ ਪੁਰਖ ਸਦ ਕੇਵਲ ਪ੍ਰਧਾਨ ਕਰਤੂ ਸਤ ਸਤ ਜਾਖੀ ਬਾਣੀ ਸਤ ਪੁਰਖ ਮਸਾ ਮੈਂ ਸਮਾਣ ਸਤ ਕਰਮ ਜਾ ਕੇ ਰਤਨ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲ ਸੇਵ ਜਾ ਤੇ ਸਦਾ ਫਲੀ ਸਤਨਾਮ ਪ੍ਰਭ ਕਾ ਸੁਖ ਗਾਇ ਵਿਸ਼ਵਾਸ ਸਤਨਾਮ ਗੁਰਦੇਵ ਆਏ ਸਤ ਵਜਨ ਸਤ ਉਪਦੇਸ਼ ਸਤ ਤੇ ਜਨ ਜਾਗਰਦੇ ਭਰੋਇਆ ਸਤ ਨਿਰਤ ਪੁੱਜਦੇ ਕੋਏ ਨਾਮ ਜਬ ਤਾਗਤ ਹੋਏ ਆਪ ਸਤ ਕਿਆ ਸਭ ਸਤ ਆਪੇ ਜਾਣੇ ਆਪਣੀ ਮਿਤਗਤ ਜਿਸ ਕੀ ਸਿਰਸ ਕਰਨੇ ਹਾਰੇ ਔਰ ਨਬੂਜ ਕਰਤ ਵਿਚਾਰ ਕਰਤੇ ਕਿਵੇਂ ਤਨ ਜਾਣੇ ਕੀ ਆ ਨਾਨਕ ਜੋਤਿ ਸੁਭਾਵੇ ਸੋ ਵਰਤੀ ਆ ਵਿਸਮ ਵਿਸਮ ਭਾਵੇ ਸਮਾਜ ਜਿਨ ਪੂਜਾ ਤੇ ਸਾਹ ਸਵਾਦ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੇ ਵਿਜਨ ਪਦਾਰਥ ਲਏ ਦਾਤੇ ਦੁ ਕਟਨ ਹਾਰ ਜਾਂ ਕੇ ਸੰਗਤ ਰੇ ਸੰਸਾਰ ਜਨ ਕਾ ਸੇਵਕ ਸੋਟ ਫਾਗੀ ਜਨ ਕੇ ਸੰਘ ਇਗਲੀ ਉਲਾਗ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਕੁਲ ਪਾਵੇ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੇ ਭੇ ਸੱਚ ਅਸ਼ਪਦੀ ਚਰਨ ਸਤ ਸਤ ਪਰਸਨਾਰ ਪੂਜਾ ਸਤ ਸਤ ਸੇਵ ਧਾਰ ਦਰਸ਼ਨ ਸਤ ਸਤ ਵੇਖਣਾਰ ਨਾਮ ਸਤ ਸਤ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰ ਸ਼ਬਦ ਸਤ ਸਤ ਪ੍ਰਭੁਕਤਾ ਸੁਰਤ ਸਤ ਸਤ ਜਾ ਸੁਨਤਾ ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸੁਰਬ ਜਿਨ ਮਾਨਿਆ ਕਰਨ ਕਰਾਉਣ ਤੈਨੂੰ ਮੂਲ ਪਛਾਣਿਆ ਜਾ ਕੇ ਦੇਵ ਸਵਾਸ ਪ੍ਰਭਾਇਆ ਤਤ ਗਿਆਨ ਤੇ ਸਮਾਨ ਪ੍ਰਗਟਾਇਆ ਭੈ ਤੇ ਨਿਰਭੋ ਸਾਨਾ ਜਿਸ ਤੇ ਜਦ ਸਮਾਜ ਸਮਾਨਾ ਬਸ ਮਾਨ ਲੈ ਬਸ ਕਟਾਏ ਤਾਂ ਕੋ ਬਿਨਾਂ ਕਹਿਣਾ ਜਾਏ ਪੂਜੇ ਪੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ ਠਾਕੁਰ ਕਾ ਸੇਵਕ ਕਾ ਕਹਿ ਕਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ

ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾ ਸਰਸਵਤੀ ਸੰਤ ਸੰਗਤ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮੱਗਰੀ ਇੱਕ ਕਟਮਾਇਣ ਕਰੰਗ ਨਾਣਾ ਦਿਸਤਾ ਨੌਣ ਦਮਰੂ ਪ੍ਰਭ ਕਾ ਨਾਮ ਦੇਹੀ ਮਸ ਕਾ ਸਰਾਮ ਸੁਣੋ ਸਮਾਧਨ ਤੈਨਾਤ ਕਹਿਣਾ ਜੈ ਚਰਵ ਸਮਾ ਤਿੰਨ ਦੇਖਿਆ ਸਿਆਮ ਦਿਖਾਏ ਨਾਨਕ ਤਿਜਾਂ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਕਟਕਟ ਵਿਆਹ ਭਰਿਆ ਭਗਵਾਨ ਤਰਨ ਮੈਂ ਆਕਾਸ਼ ਵਿਆਲ ਤਰ ਲੋਕ ਪਾਲ ਬਣਤਨ ਪਰਬਤ ਹੈ ਪਾਵਨ ਜੈ ਸਿਆ ਗੈਤਾ ਸਾ ਕਰਮ ਪੌਣ ਪਾਣੀ ਬੈ ਸੰਤਰ ਮਾਏ ਚਾਰ ਗੁਣ ਦੇ ਸਮਾਏ ਤਿਸ ਤੇ ਫਿਰ ਨਹੀਂ ਕੋਠਾ ਗੁਰ ਪ੍ਰਸਾਦ ਨਾਨਕ ਸੋ ਪਾ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸਿਰ ਸੁਰਨ ਕਤਰ ਮਾਏ ਇੱਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲ ਨਾ ਕਹੂੰ ਡੋਲਿਆ ਸਰਵ ਕਲਹਿ ਕਰ ਖੇਲੇ ਖੇਲ ਮੋਲ ਨਾ ਪਏ ਗੁਣੇ ਮੋਲ ਸਰਵ ਜੋਤ ਮੈਂ ਜਾ ਕੇ ਜੋਤ ਹਾਰਿਓ ਸੋਮ ਜੋਤ ਪੋਤ ਗੁਰ ਪ੍ਰਸਾਦ ਭ੍ਰਮ ਕਾ ਨਾਸ ਨਾਨਕ ਤਿੰਨ ਮੈਂ ਵਿਸਾਸ ਸੰਜਨਾ ਕਾਪੇ ਕੰਸਾ ਬ੍ਰਹਮ ਸੰਜਨਾ ਕੇ ਹਿਰਦੇ ਸਭ ਧਰਮ ਹੈ ਸੰਜਨਾ ਸੁਣੇ ਸੁਭ ਬਚਨ ਸਰਵ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੇ ਰਹਿ ਸਤ ਬਚਨ ਸਾਧੂ ਸਭ ਕੈਦ ਜੋ ਜੋ ਹੋਏ ਸੋ ਚੁਕਮਾਨੇ ਕਰਨ ਕਰਾਵਣ ਹਰ ਪਵ ਜਾਣੇ ਅੰਤਰ ਵਸੇ ਵਾਰ ਵੀ ਹੋਏ ਨਾਨਕ ਦਰਸ਼ਨ ਦੇ ਸਮ ਹੋਏ ਆਪ ਸਤ ਗਿਆ ਸਭ ਸਾਥ ਤਿਆ ਤਿਸ ਪ੍ਰਭ ਦੇ ਸਗਲੇ ਤੋਂ ਪਾਤਿਸ ਭਾਵ ਤਹਿ ਕਰੇ ਵਿਸਤਾਰ ਤਿਸ ਭਾਵ ਤਾਏ ਹੰਕਾਰ ਕਲਾ ਲਖਣ ਜਾਇ ਜਿਸ ਭਾਵ ਤੀ ਲੈ ਮਿਲਾਏ ਕੌਣ ਅੜਕਣ ਕਹੀਏ ਦੂਰ ਆਪੇ ਆਪ ਭਰਪੂਰ ਅੰਤਰ ਕਥਿ ਸਿਆਮ ਜਨਾਏ ਨਾਨਕ ਤਿਸ ਨੇ ਆਪ ਹੁਜਾਏ ਸਰਬ ਭੂਤਿਆਂ ਵਰਤਾਰਾ ਸਰਬ ਨਿਆਣੇ ਆਪੇ ਖਨਹਾਰਾ ਸਗਲ ਸਮੱਗਰੀ ਜਾ ਕਾ ਦਨ ਆਪ ਪੰਜ ਸਿਆ ਵੀ ਸੁਣ ਆਮ ਜਾਣੀ ਖੇਲ ਬਣਾਇਆ ਕਿਆ ਕਾਰੀ ਕੀ ਨੀਮ ਆਇਆ ਸਭ ਕੇ ਮਧ ਲਿਪ ਤੋਰੇ ਜੋ ਕੁਛ ਕਹਿਣਾ ਸੋ ਆਪੇ ਕਹੇ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵਤਾਂ ਲੈ ਸਮਾਏ ਇਸ ਤੇ ਹੋਏ ਸੋ ਨਾ ਹੀ ਬੁਰਾ ਹੋਰੇ ਕਹੋ ਕਿ ਕੁਛ ਕਰਾ ਭਲਾ ਕੁਰਦੋ ਦਾ ਨੀ ਕੀ ਆਪੇ ਜਾਣੇ ਆਪਣੇ ਸੀ ਜੀ ਕੀ ਆਪ ਸਾਜ ਧਾਰੀ ਸਭ ਸਾਹ ਚੋਤ ਪੋਤੇ ਆਪਣ ਸੰਗਰਾਜ ਤਾਂ ਕੀ ਗੱਲ ਮੈਂ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਜੀ ਪਾਏ ਤਿਸ ਕਾ ਕੀ ਹੈ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕੀ ਜਾਨ ਜੋ ਜਾਣੇ ਤਿਸ ਦਾ ਸੁਖ ਹੋਇਆ ਮਿਲਾਏ ਲੈ ਪ੍ਰਸ ਹੋਏ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤੀ ਸ੍ਰੀ ਦੇ ਭਗਵੰਤ ਧਨ ਧਨ ਧਨ ਜਨਿਆ ਜਿਸ ਪ੍ਰਸਾਦ ਸਭ ਜਗਤ ਰਾਏ

0: ਨਾਨਕ ਪੂਰਾ ਪਾਇਆ ਪੂਰੇ ਕਹਿ ਗੁਣ ਗਾਵਾਂ ਪੂਰੇ ਗੁਰ ਕਾ ਸੁਣ ਉਪਦੇਸ ਪਾਰਬਣ ਕਰਵੇ ਸਾਧ ਸਾਧ ਸਾਧ ਸਿਮਰੋ ਗੋਬਿੰਦ ਮਨ ਤ੍ਰਿਗੁਤਰੇ ਚੰਦ ਆਸਨ ਤਿਆ ਗੋਤਰੰਗ ਸੰਜਨਾ ਕੀ ਤੁਰ ਮਨ ਮੰਗੇ ਆਪ ਛੋੜ ਬੇਨਤੀ ਕਰੋ ਸਾਧ ਸੰਗ ਗੁਣ ਸਾਗਰ ਤਰੋ ਹਰਤਨ ਕੀ ਭਰੜੇ ਪੰਡਾ ਨਾਨਕ ਗੁਰਪੁਰੇ ਨਮਸਕਾਰ ਖੇਮ ਕੁਸਲ ਸਹਿਜਾਨੰਦ ਸਤਸੰਗ ਭਜ ਪਰਮਾਨੰਦ ਨਰਕਨਵਾਰ ਉਧਾਰੋ ਜੀਓ ਗੁਣ ਗੋਬਿੰਦ ਮਤ ਰਸ ਪੀਓ ਚਚਿਤ ਵੋ ਨਾਰਾਇਣੀ ਕਿਰੂ ਜਾਂ ਕਿਰੰਗ ਨੇ ਗੋਪਾਲ ਦਮੋਦਰ ਦੀਨ ਦਿਆਲ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕੈ ਦਹਾਰ ਉੱਤਮ ਸਲੋਕ ਸਾਧ ਕੇ ਵਚਨ ਅਮਲੀ ਕਲਾ ਰਤਨ ਸੁਨ ਕਮਾਵ ਤੇ ਉਦਾਰ ਆਪ ਤਰੇ ਲੋਕੇ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਰੰਗ ਜੈ ਜੈ ਸਵਤਨਾਥ ਵਾਜੇ ਸੁਨ ਸੁਨੰਦ ਕਰੇ ਪ੍ਰਭ ਗਾਜੇ ਪਗੜੇ ਗੋਪਾਲ ਮਾਤ ਕੇ ਮਾਰਥੇ ਨਾਨਕ ਕੁਦਰੇ ਤਿਨਕੇ ਸਾਥੇ ਸਨ ਜੋਗ ਸੁਨ ਸੁਣੀ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਕੇ ਬੈਰ ਭੈ ਸਮਰੇ ਨਿਮਰਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵ ਕੀ ਸੇਵ ਆਲ ਜੰਜਾਲ ਵਿਕਾਰ ਤੇਰਾ ਤੇ ਰਾਮ ਨਾਮ ਸੁਨ ਅਸਨਾ ਕਹਿ ਤੇ ਕਰ ਪ੍ਰਸਾਦ ਦਿਆ ਬਲਤਾਰੀ ਨਾਨਕ ਨੇ ਵੀ ਖੇ ਫੁਮਾਰੇ ਪ੍ਰਭ ਕੇ ਸੋ ਗੁਰੂ ਸੰਮੀਤ ਸਾਵਧਾਨੀ ਕਾ ਕਰਚੀ ਸੁਖਮਣੀ ਸਾਹਿਬ ਗੋਬਿੰਦ ਗੁਣ ਨਾਮ ਜਿਸਮਨ ਵਸੇ ਸੋ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਪੁਰ ਸਭ ਲੋਏ ਸਭ ਤੇ ਉਜਵਾ ਸਥਾਨ ਬਹੁਣ ਹੋਏ ਆਉਣ ਜਾਣ ਹਰ ਤਨ ਕਾਰ ਚਲੇ ਜਨ ਸੋਏ ਨਾਨਕ ਸੀ ਪ੍ਰਾਪਤ ਹੋਏ ਖੇਮ ਸ਼ਾਂਤ ਰਿਦ ਨਾਮ ਨਿਧ ਬੁੱਧ ਗਿਆਨ ਸਰਬ ਤਾਂ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸਿਸ਼ ਉੱਤਮ ਇਸ਼ਨਾਨ ਚਾਰ ਪਦਾਰਥ ਗੁਣ ਵਿਰਗਾ ਸਭ ਕੀਮਤ ਸਗਲ ਦੇਵਦਾ ਸੁੰਦਰ ਚਤੁਰ ਤੱਥ ਕਾ ਬੇਤਾ ਸੁੰਦਰ ਸੇਖ ਦਿਸ਼ੇਤਾ ਇਹ ਫਲ ਤਿਹ ਜਨ ਕੇ ਮੁਖ ਬਣੇ ਗੁਰੂ ਨਾਨਕ ਨਾਮ ਵਚਨ ਮਨ ਸੁਨੇ ਦੰਜ ਪੇ ਮਨ ਕੋਏ ਸਭ ਜੁਗਮੈਤਾ ਹਕੀਕਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰ ਸਾਸਰ ਵੇਦ ਵਿਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੇ ਮਨ ਸੁਰਾਮ ਕੋਟ ਪਰਾ ਸਾਧ ਸੰਗਠੇ ਸੰਤ ਗੁਰਬਾ ਤੇ ਜਮਤੇ ਛੁਟਿਆ ਜਾ ਕੇ ਮਸਤਕ ਗੁਰੂ ਮਨ ਪਾਏ ਸਾਧ ਸਰ ਨਾਨਕ ਤੇ ਆਏ ਜਿਸ ਮਨ ਵਸੇ ਸੁਣ ਲਾਏ ਪਰੇ ਤੇ ਜਣ ਆਵੇ ਆਰ ਪਾਚੀ ਤੇ ਜਨਮ ਮਰਨ ਤਾਂ ਕਾ ਦੁੱਖ ਨਿਵਾਰੇ ਦਲੋ ਦੇ ਤਤਕਾਲ ਉਧਾਰੇ ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਏ ਸਮਾਣੀ ਦੁੱਖ ਰੋਗ ਬਿਨ ਸੇ ਪੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਗੁਣ ਨਾਮ ਸੁਖ ਮਣੀ ਦੁੱਖ ਰੋਗ ਬਿਨ ਸੇ ਪੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਗੁਣ ਨਾਮ ਸੁਖ ਮਣੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈ ਸ਼ਬਦ ਤਾਂ ਗਾਓ ਹਰੀ ਕੇਰਾ ਮਨ ਜਿਨੀ ਵਸਾ ਕਹਿ ਨਾਨਕ ਆਨੰਦ ਵਾ ਸਤਿਗੁਰੂ ਮੈਂ ਪਾਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਕਰੇ ਤੇਰਾ ਕਾਰ ਸਭ ਸਵਾਰਨਾ ਸਭਨਾ ਗੁਲਾਂ ਸਮਰਾ ਸੁਆਮੀ ਸੋ ਕੋਈ ਮਨ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਸੇ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਅਧਾਰੋ ਸਾਧ ਨਾਮ ਹਰ ਮੇਰਾ ਜਿਨ ਭੁੱਖਾਂ ਸਭ ਗੁਆਈਆਂ ਕਰ ਸ਼ਾਨ ਸੁਖਮਣਾਇਓ ਸਹਿਜ ਨਿੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਿੱਟੋ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋਪੇ ਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਜ ਦੋ ਤਦਵਾਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੀਜਨ ਕੋ ਉਸ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖੋ ਤਿਤ ਘਰ ਅਣਹਦ ਵਾਜੇ ਅਣ ਸੁਰੋੜ ਭਾਗੀ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭਾ ਉਤਰੇ ਸਗਲ ਅਸੂਰੇ ਦੁਖ ਰੋਗ ਸੰਤਾਪ ਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪੋਏ ਸਤਿਗੁਰੇ ਪਰਪੂਰੇ ਬਿਨਵੰਤ ਨਾਣੀ ਗੁਰ ਚਰਨ ਲਾਗੀ ਵਾਜੇ ਅਣਹਦ ਤੂਰੇ ਸੁਣ ਤੇ ਪੁਨੀਤ ਕਹਿ ਤੇ ਪੋਏ ਸਤਿਗੁਰੇ ਪਰਪੂਰੇ ਬਿਨਵੰਤ ਨਾਣ ਗੁਰ ਚਰਨ ਲਾਗੇ ਵਾਜੇ ਅਣਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਆਏ ਪ੍ਰਮ
0: ਤੇਰੇ ਬਾਣੀ ਸਰਬਤ ਦਾ ਫਲ
1: ਵਾਹਿਗੁਰੂ ਜੀ ਕਾ ਖਾਲਸਾ
0: ਵਾਹਿਗੁਰੂ
1: ਜੀ ਕੀ ਫਤਿਹ ਸੋ ਨਿਹਾਲ
0: ਸਤਿ ਸ੍ਰੀ ਅਕਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਿਰਪਾ ਕਰੋ ਦੀਨ ਕਿਸੇ ਦਾਤੇ ਮੇਰਾ ਗੁਣ ਆ ਗੁਣਾ ਵਿਚਾਰੋ ਕੋਈ ਮਾਟੀ ਕਾ ਕਹਿ ਧੋਪੈ ਸਵਾਮੀ ਮਾਨ